0: ਪਈ ਕਿੰਕਣੀ ਸਬਦ ਚਣਤਕਾਰ ਖੇਲ ਪਾਏ ਜੀ ਕਾਲ ਕਲਮ ਹੁਕਮ ਹਾਲ ਕਹੋ ਕੌਣ ਮੇਟ ਸਕੈ ਇਸ ਬੰ ਜਾਨ ਧਾਨ ਧਰਤ ਹੀ ਚਾਰੇ ਜੀ
1: ਸੱਚ ਸਾਚ ਸ੍ਰੀ ਨਿਆਲ ਆਦ ਪੁਰਖ ਸਦਾ ਤੂੰ ਹੀ ਸੱਚ ਸਾਚ ਸ੍ਰੀ ਨਿਵਾਸ ਆ

ಹರಿಸಜ್ಜನ ಸ್ವಾಮೀ.

ਇੱਕ ਤਿਲ ਨਹੀਂ ਬਣੇ ਖਲ ਕੱਟ ਕੱਟ ਵਾਸੀ ਸਰਪ ਨਿਵਾਸੀ ਕੱਟ ਕੱਟ ਵਾਸੀ ਸਰਪ ਨਿਵਾਸੀ।

ಸಮಹದನಃ.

सारी लुकाई 84 लख जून उस अकाल पुरख वाहिगुरु पासो मंग रही है, आखें मंगे देहे देहे, दात करे दाता, किसे नू वापस नहीं, खाली नहीं भेजदा, वाहिगुरु दाता दे रहे है। पिछे भी देंदा आया, हुण भी दे रहा है, ते रहिंदी दुनिया तक देंदा ही रहेगा। पर धन गुरु अर्जन देव पातशाह एक अमोलक दात मांग रहे हैं, कहिंदियां ऐ मनुख तैनू जुगा जुगंतर मंगदियां हो गया, देन वाला नहीं थकिया नहीं अकिया, लैन वाला थक जांदा, भाव स्वास पूरे हो जांदे ने, फिर जन्म लैंदा फिर मंगदा, इसे तरह अनेक जन्म मंगदियां हो गए। गुरु अर्जन देव महाराज कहंदे ने काश के तैनू मंगना आ जांदा तां फिर तैनू कुछ मंगण दी लोड़ ना पैंदी। दाता तां रोज ही मंगदा है, किते दातार नू मंग लैंदो तां तैनू मंगण दी लोड़ ना पैंदी, क्योंकि जिन्हां ने दातार नू मंग लिया ओ मंगण वाले नहीं रहे, ओ वंडन वाले बन गए। उचारण करो श्री सात संगत बोलो श्री। महापुरख क्या करदे सन भाई, गुरु दे दर ते आए हैं, भाग जागे हैं, पता नहीं कितने जन्मां दे पुन्ना दी पंड सिर ते होवे, एडे पुन परबल होवन तां आ सतसंग दा बैकुंठ नसीब हुंदा, गुरु दा दर नसीब हुंदा, ते एदियां पुन्ना दा सदका तू आया गुरु दे चरणां विच, ते मंगियां दातां नहीं, मंगना दातार नूं है। उचारण करो श्री। विण तुद होर जे मंगना, सिर दुखां दे दुख, देहे नाम संतोखिया, उतरे मन की भुख। भुख उतर जांदी है जिन्हां ने गुरु नूं मंग लिया, फिर उन्हां नूं कुछ मंगण दी लोड़ नहीं रही, जिन्हां गुरु नूं मंग लिया। प्यार वालियां ने जदों भी कुछ मंगया अमोलक खजाना मंगया, असी होंदे तो कोई धन दौलत महल मारियां ती पुत्र कोई होर चंगा कार विहार मंग रहे, पर प्यार वालियां ने जदों भी मंगया अमोलक खजाना मंगया। जे कन भी मंगे हैं तो आख्या कोट करन दे मेरे प्यारे, करोड़ा कन दे, उना कन्ना नाल मैं तेरी बाणी सुना, अरदास करी प्रभ अपने आगे, सुन सुन जीवा तेरी बाणी। ते जे नाम जपन लई रसना मंगिया हन तां आख्या जितने मेरे शरीर दे रोम हन इन्हां नूं जीभा ला दे, इनिया जीवा नाल मैं तेरा नाम जपा, क्योंकि असी कलयुगी जीव हां, कलयुग दे विच मनुख दी उम्र छोटी है, दिन रात छोटे हन, हे वाहिगुरु तेरे गुण बहुत हन, इसलिए जे तुठा है। भाई साहब नंद लाल जी ते प्रसन्न होए ना मेरे साहब जी, नंद लाल साडा जी करदा है कुछ मंग, एक वेरी दो वेरी तीसरी वेरी बचन होया, तू कदे कुछ नहीं मंगया, क्योंकि जिन्हां नूं गुरु मिल गया बाकी मंगना रह भी की गया। उचारण करो श्री। जिथे आप दातार आ जावे उदे खजाने पिछे नहीं रह जांदे, खजाने नाल ही आउंदे हन। पर महाराज कहंदे ने तेरा रिश्ता भी गुरु दे नाल प्यो पुत्र वाला होवे, ए ना होवे भाई तू मनता मनदा रवे, हे वाहिगुरु मेरा आ कार्य संवार ते मैं अखंड पाठ करावांगा, आ सवारे तो मैं लंगर करांगा, आ सवारे तो मैं झलिया कटांगा। उचारण करो श्री वाहिगुरु। ये तो मजूरियां हन भाई, मजूर आउंदा सवेर तो शाम तक मजूरी करदा, शाम नू पैसे लैके चला गया, कोई रिश्ता तो नहीं ना जुड़िया, रिश्ता तो उन्हां दा ही जुड़िया है
ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਆਪਣਾ ਘਰ ਸਮਝ ਕੇ ਕੀਤੀ ਹੈ, ਨਿਸ਼ਕਾਮ ਕੀਤੀ ਹੈ, ਫਿਰ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝਿਆ, ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਚਾਰਨ ਕਰੋ ਸ੍ਰੀ ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਸਨ ਰਾਮਦਾਸ ਤੇ, ਰਾਮਦਾਸ ਪੁੱਤਰ ਕੁਝ ਮੰਗ ਭਾਈ, ਤੂੰ ਕੁਝ ਨੂੰ ਮੰਗਦਾ, ਕਿਉਂਕਿ ਰਿਸ਼ਤੇ ਵਿੱਚ ਦਾਮਾਦ ਵੀ ਸਨ, ਬੀਬੀ ਪਾਨੀ ਉਹਨਾਂ ਦੇ ਘਰ ਸੀ ਰਾਮਦਾਸ ਜੀ ਦੇ, ਕੁਝ ਤਾਂ ਮੰਗ ਭਾਈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਮੰਗਣ ਲੱਗੇ, ਕਹਿਣ ਲੱਗੇ ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ, ਸਤ ਗੁਰ ਸਰਨਾਈ ਕਰ ਦਇਆ ਨਾਮ ਪ੍ਰਕਾਸ਼। ਜੇ ਦਇਆ ਦੇ ਘਰ ਵਿੱਚ ਆਇਆ, ਜੇ ਬਖਸ਼ਿਸ਼ਾਂ ਦੇ ਘਰ ਵਿੱਚ ਆਇਆ, ਤਾਂ ਫਿਰ ਨਾਮ ਦੀ ਦਾਤ ਮੇਰੀ ਜੋਲੀ ਵਿੱਚ ਪਾ, ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰੂਦੇਵ। ਉਹ ਮੇਰੇ ਗੁਰੂਦੇਵ ਪਿਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ, ਜੇ ਤੁੱਠੇ ਹੋ ਤਾਂ ਫਿਰ ਮੋਕੋ ਰਾਮ ਨਾਮ ਪ੍ਰਗਾਸ। ਕੈਸੀ ਅਮੋਲਕ ਦਾਤ ਮੰਗੀ ਹੈ, ਕੈਸੀ ਬਖਸ਼ਿਸ਼ਾਂ ਭਰੀ ਦਾਤ ਮੰਗੀ, ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝਿਆ, ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ, ਚੌਥੇ ਗੁਰੂ ਨਾਨਕ ਬਣ ਗਏ। ਪਿਆਰੀ ਸਾਧ ਸੰਗਤ ਜੀ, ਇਹ ਨਿਸ਼ਕਾਮ ਸੇਵਾ ਦਾ ਫਲ ਹੈ। ਜਿਸ ਸੇਵਾ ਦੇ ਪਿੱਛੇ, ਜਿਸ ਸਿਮਰਨ ਦੇ ਪਿੱਛੇ ਕੋਈ ਕਾਮਨਾ ਨਹੀਂ ਨਾ, ਉਹ ਪ੍ਰਵਾਨ ਹੈ। ਗੁਰਮੁਖ ਵੀ ਉਸੇ ਨੂੰ ਹੀ ਕਿਹਾ, ਜਿਹਦਾ ਗੁਰੂ ਤੋਂ ਬਿਨਾਂ ਹੋਰ ਕੋਈ ਮੰਗ ਨਾ ਹੋਵੇ। ਉਚਾਰਨ ਕਰੋ ਸ੍ਰੀ, ਹਰ ਕੰਮ ਵਿੱਚ ਗੁਰੂ ਨੂੰ ਮੁੱਖ ਰੱਖਣ ਵਾਲਾ ਮਨ ਦੇ ਆਖੇ ਨਹੀਂ ਲੱਗਦਾ, ਗੁਰੂ ਦੇ ਆਖੇ ਲੱਗਦਾ, ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਾ, ਗੁਰੂ ਦੀ ਮਰਿਆਦਾ ਵਿੱਚ ਨਿਰਮਲ ਭਾਉ ਵਿੱਚ ਆਪਣਾ ਜੀਵਨ ਬਤੀਤ ਕਰਦਾ। ਹਰ ਵੇਲੇ ਗੁਰੂ ਨੂੰ ਅੰਗ ਸੰਗ ਸਮਝਣ ਵਾਲਾ ਗੁਰਮੁਖ ਹੈ। ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ ਵਾਹਿ। ਭਾਈ ਨੰਦ ਲਾਲ ਜੀ ਨੂੰ ਕਿਹਾ, ਨੰਦ ਲਾਲ ਕੁਝ ਤਾਂ ਮੰਗ। ਤਾਂ ਭਾਈ ਸਾਹਿਬ ਨੰਦ ਲਾਲ ਜੀ ਦੇ ਨੈਣ ਕਟੋਰੇ ਭਰ ਆਏ। ਗਰੀਬ ਨੇ ਅੱਜ ਸੱਚੇ ਪਾਤਸ਼ਾਹ, ਫਿਰ ਜੇ ਤੁੱਠੇ ਹੋ ਤਾਂ ਮੇਰੀ ਚੋਲੀ ਦਾਤ ਪਾਓ, ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼। ਦੀਦੇ ਕਹਿੰਦੇ ਨੇ ਅੱਖਾਂ ਨੂੰ, ਤੇ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ, ਹੇ ਖਲਗੀਧਰ ਪਾਤਸ਼ਾਹ, ਮੇਰੀਆਂ ਅੱਖਾਂ ਆਪ ਦਾ ਦਰਸ਼ਨ ਤਾਂ ਕਰਦੀਆਂ ਹਨ, ਪਰ ਇਹਨਾਂ ਵਿੱਚ ਰਸ਼ ਕੋਈ ਨਹੀਂ। ਦਰਸ਼ਨ ਕਰਨੇ ਹੋਰ ਚੀਜ਼ ਹੈ, ਦਰਸ਼ਨਾਂ ਤੋਂ ਅਮੋਲਕ ਰਸ ਮਾਨਣਾ ਇੱਕ ਅਮੋਲਕ ਦਾਤ ਹੈ। ਉਚਾਰਨ ਕਰੋ ਸੁਣੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ, ਪਰ ਰਸ ਕੋਈ ਅਮੋਲਕ ਕੋਈ ਆਤਮਾ ਮਾਣ ਰਹੀ ਹੋਵੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਰੂਪ ਹੋ ਕੇ ਦਰਸ਼ਨ ਦੇ ਰਹੇ ਹਨ, ਇਹ ਦਸੇ ਹੀ ਪਾਤਸ਼ਾਹੀਆਂ ਪ੍ਰਤੱਖ ਬੈਠੀਆਂ ਹਨ, ਹਰ ਇੱਕ ਦੇ ਹਿਰਦੇ ਵਿੱਚ ਝਾਤੀ ਪਾਈ ਬੈਠੇ ਹਨ, ਬਈ ਕੋਈ ਕਿਸ ਪਿਆਰ ਵਿੱਚ ਜੁੜਿਆ ਹੋਇਆ, ਉਹਦੇ ਪਿਆਰ ਦਾ ਸਦਕਾ ਉਹਦੀਆਂ ਝੋਲੀਆਂ ਭਰਨੀਆਂ ਹਨ ਦਾਤਾਂ ਦੇ ਨਾਲ, ਪਰ ਰਸ ਕੋਈ ਵਿਰਲਾ ਮਾਣ ਰਿਹਾ ਹੋਵੇਗਾ। ਉਚਾਰਨ ਕਰੋ ਸ੍ਰੀ, ਦਰਸ਼ਨ ਕਰਨੇ ਹੋਰ ਚੀਜ਼ ਹੈ, ਦਰਸ਼ਨਾਂ ਤੋਂ ਰਸ ਮਾਣਨਾ ਹੋਰ ਚੀਜ਼ ਹੈ, ਕੀਰਤਨ ਕਰਨਾ ਹੋਰ ਚੀਜ਼ ਹੈ, ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜ ਕੇ ਕੀਰਤਨ ਕਰਨਾ ਇੱਕ ਅਮੋਲਕ ਦਾਤ ਹੈ। ਮਹਾਰਾਜ ਕਹਿੰਦੇ ਨੇ, ਠਾਕੁਰ ਗਾਈਐ ਆਤਮ ਰੰਗ। ਅਸੀਂ ਵੇਖਣਾ ਕਿ ਅਸੀਂ ਆਤਮ ਰੰਗ ਵਿੱਚ ਗਾ ਰਹੇ ਹਾਂ, ਆਤਮ ਰੰਗ ਵਿੱਚ ਜੁੜ ਕੇ ਸੁਣ ਰਹੇ ਹਾਂ। ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਠਾਕੁਰ ਗਾਈਐ ਆਤਮ ਰੰਗ। ਸ਼ਰਨੀ ਪਾਵਨ, ਸ਼ਰਨੀ ਆਉਣ ਦਾ ਕਿਨ੍ਹਾਂ ਦਾ ਭਾਈ ਹਾਜ਼ਰੀ ਲੱਗੇਗੀ ਸ਼ਰਨ ਆਇਆਂ ਦੀ। ਮਹਾਰਾਜ ਕਹਿੰਦੇ ਨੇ, ਉਹਨਾਂ ਦੀ ਹਾਜ਼ਰੀ ਸ਼ਰਨ ਆਇਆਂ ਦੀ ਹਾਜ਼ਰੀ, ਸ਼ਰਨ ਆਇਆਂ ਦੀ ਹਾਜ਼ਰੀ ਗਿਣੀ ਜਾਏਗੀ, ਜਿਹੜੇ ਇੱਥੇ ਬਹਿ ਕੇ ਜਪਦੇ ਹਨ ਸ੍ਰੀ। ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ।
ਇਹ ਹੈ ਅਮੋਲਕ ਰਸ। ਨੇਤਰ ਪੁਨੀਤ ਭਏ ਦਰਸ ਪੇਖੇ ਮਾਥੇ ਪਰੋ ਰਵਾਲ। ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ ਮੇਰੀ ਚੋਲੀ ਦਾਤ ਪਾ, ਰਸ ਰਸ ਗੁਣ ਗਾਵੋ ਠਾਕੁਰ ਕੇ। ਇੱਕ ਗੁਣ ਗਾਉਣੇ ਹਨ, ਇੱਕ ਰਸਕ ਰਸਕ ਉਹਦੇ ਪਿਆਰ ਵਿੱਚ ਭਿੱਜ ਕੇ ਮੁੜ ਮੁੜ ਉਹਦਾ ਪਿਆਰ ਮਾਣਨਾ, ਮੁੜ ਮੁੜ ਅੰਮ੍ਰਿਤ ਦੇ ਘੁੱਟ ਭਰਨੇ ਤੇ ਬਾਣੀ ਦਾ ਰਸ ਮਾਣਨਾ, ਇਹ ਇੱਕ ਅਮੋਲਕ ਖਜ਼ਾਨਾ ਹੈ ਜੋ ਗੁਰੂ ਅਰਜਨ ਦੇਵ ਮਹਾਰਾਜ ਆਪ ਮੰਗ ਰਹੇ ਹਨ। ਇਸ ਬਖਸ਼ਿਸ਼ਾਂ ਦੇ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਕਿਉਂਕਿ ਅੱਜ ਦੇ ਦਿਨ ਹੁਣੇ ਥੋੜੇ ਮਿੰਟਾਂ ਬਾਅਦ ਉਹ ਸੁਭਾਗਾ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਖਾਲਸੇ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਹਦੇ ਲੜ ਲਾ ਚੱਲੇ ਹੋ, ਤਾਂ ਅੱਜ ਦੇ ਦਿਨ ਮਹਾਰਾਜ ਨੇ 5 ਪੈਸੇ ਨਾਲੀਅਲ ਰੱਖ ਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਿੱਤਾ। ਕੋਲ ਬੈਠੇ ਭਾਈ ਨੰਦ ਲਾਲ ਜੀ ਨੂੰ ਪ੍ਰੇਮੀਆਂ ਨੂੰ ਆਖਿਆ, ਬਈ ਸਾਰੇ ਪੰਥ ਨੂੰ ਇਹ ਹੁਕਮ ਸੁਣਾ ਦਿਓ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਸਾਰੇ ਜਪੋ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇ। ਜਿਸ ਨੇ ਮੈਨੂੰ ਮਿਲਣਾ ਹੋਵੇ ਸ਼ਬਦ ਦੀ ਵਿਚਾਰ ਕਰੇ, ਜਿਸ ਨੇ ਮੇਰੇ ਨਾਲ ਬਚਨ ਕਰਨੇ ਹਨ ਸ਼ਬਦ ਪੜੇ, ਸਦ ਹੀ ਨੇੜੇ ਦੂਰ ਨਾ ਜਾਣੋ, ਗੁਰ ਕੇ ਸ਼ਬਦ ਨਜ਼ਦੀਕ ਪਛਾਣੋ। ਮਹਾਰਾਜ ਨੇ ਬਚਨ ਕੀਤਾ, ਅੱਜ ਤੋਂ ਬਾਅਦ ਖਾਲਸਾ ਜੀ ਤੁਹਾਡੇ ਘਰਾਂ ਵਿੱਚ ਸ਼ਬਦ ਰੂਪ ਗੁਰੂ ਆਵੇਗਾ, ਤੁਹਾਡੇ ਕਾਰਜ ਸਵਾਰ ਜਾਏਗਾ। ਆਪਣੇ ਘਰ ਆਇਆ ਕੌਣ ਆਇਆ? ਧੰਨ ਗੁਰੂ ਗ੍ਰੰਥ ਸਾਹਿਬ। ਆਪਣੇ ਘਰ ਆਇਆ ਥਾਨ ਸੁਹਾਇਆ, ਕਾਰਜ ਸ਼ਬਦ ਸਵਾਰੇ, ਸ਼ਬਦ ਰੂਪ ਗੁਰੂ ਕਾਰਜ ਸਵਾਰੇਗਾ। ਤੋ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਗੁਰਿਆਈ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਦੇ ਦਿੱਤੀ ਸੀ। ਜਦੋਂ ਸਿੱਧਾਂ ਨੇ ਪੁੱਛਿਆ ਭਾਈ ਤੇਰਾ ਗੁਰੂ ਕੌਣ ਹੈ, ਤੂੰ ਚੇਲਾ ਕਿਸ ਤਰ੍ਹਾਂ ਹੈ, ਉਦੋਂ ਹੀ ਗੁਰਿਆਈ ਮਿਲ ਗਈ ਸੀ ਸ਼ਬਦ ਨੂੰ। ਤਾਂ ਸ਼ਬਦ ਗੁਰੂ ਸੁਰਤ ਤੁਨ ਚੇਲਾ, ਗੁਰਿਆਈ ਤਾਂ ਉਦੋਂ ਹੀ ਮਿਲੀ ਸੀ, ਪਰ ਪ੍ਰਗਟ ਰੂਪ ਵਿੱਚ ਗੁਰਿਆਈ ਇੱਕ ਵੇਲਾ ਨਮਸਕਾਰ ਕਰੋ, ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ, ਫਿਰ ਪਿਆਰ ਨਾਲ ਆਖੋ, ਸਾਰਿਆਂ ਨੇ ਜਪਿਆ ਬਾਈ, ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ। ਮੇਰਾ ਕਹਿਣ ਤੋਂ ਭਾਵ ਕਿ ਜਿਨ੍ਹਾਂ ਪਿਆਰ ਵਾਲਿਆਂ ਨੇ ਮੰਗਿਆ ਗੁਰੂ ਨੂੰ ਮੰਗਿਆ, ਦਾਤਾਂ ਨਹੀਂ ਮੰਗੀ। ਭਾਈ ਨੰਦ ਲਾਲ ਜੀ ਨੇ ਮੰਗਿਆ ਦੀਦੇ ਅੰਬਰਾ ਲੱਜਤੇ ਦੀਦਾਰ ਬਖਸ਼, ਤੇ ਕਲਗੀ ਦਰ ਪਾਤਸ਼ਾਹ ਅੱਖਾਂ ਤੇਰਾ ਦਰਸ਼ਨ ਤਾਂ ਕਰਦੀਆਂ, ਇਹਨਾਂ ਵਿੱਚ ਰਸ ਨਹੀਂ, ਲੱਜਤ ਬਖਸ਼ ਤੇਰੇ ਦਰਸ਼ਨਾਂ ਤੋਂ ਪੂਰਨ ਆਨੰਦ ਮਾਣਾ, ਜਿਵੇਂ ਚਕੋਰ ਚੰਦਰਮੇ ਨੂੰ ਵੇਖ ਕੇ ਆਨੰਦ ਮਾਣਦਾ, ਇਸ ਤਰ੍ਹਾਂ ਆਨੰਦ ਮਾਣਾ। ਦੋਏ ਦੋਏ ਲੋਚਨ ਪੇਖਾਂ ਹਰ ਪਿੰਨ ਅਵਰ ਨਾ ਦੇਖਾਂ, ਇਸ ਤਰ੍ਹਾਂ ਆਨੰਦ ਮਾਣ। ਨੈਣ ਰਹੇ ਰੰਗ ਲਾਈ, ਅਬ ਬੈ ਗੱਲ ਕਹਿਣ ਨਾ ਜਾਈ, ਜਦੋਂ ਨੈਣ ਲੱਗ ਜਾਣ ਤੇਰੇ ਨਾਲ ਹੋਰ ਸਾਰੀਆਂ ਗੱਲਾਂ ਵਿਸਰ ਜਾਣ, ਫਿਰ ਜੇ ਹੋਸ਼ ਰਹਿ ਗਈ ਤੇ ਫਿਰ ਪਿਆਰ ਕਾਹਦਾ ਹੋਇਆ? ਜਿਸ ਪਿਆਰ ਵਿੱਚ ਮਤ ਨਹੀਂ ਮਾਰੀ ਗਈ ਉਹ ਪਿਆਰ ਕਾਹਦਾ ਹੈ? ਪਿਆਰੀ ਸਾਧ ਸੰਗਤ ਜੀ, ਆ ਭਗਵਾਨ ਕ੍ਰਿਸ਼ਨ ਗਏ ਸੀ ਨਾ ਬਿਦਰ ਦੇ ਘਰ, ਤੇ ਕਿਵੇਂ ਬਿਦਰ ਦੀ ਘਰ ਵਾਲੀ ਛਿੱਲੜ ਖਵਾਈ ਜਾਂਦੀ ਹੈ ਤੇ ਮਹਾਰਾਜ ਛਕੀ ਜਾਂਦੇ? ਪਿਆਰ ਦੇ ਵਿੱਚ ਮਤ ਮਾਰੀ ਗਈ ਨਾ, ਪਿਆਰ ਅੱਗੇ ਕੋਈ ਹੋਰ ਅਕਲ ਨਹੀਂ ਆਉਂਦੀ, ਬਿਲਕੁਲ ਕੋਈ ਖਿਆਲ ਨਹੀਂ ਆਉਂਦਾ, ਪਿਆਰ ਹੀ ਪਿਆਰ ਹੁੰਦਾ। ਤੇ ਗੋਬਿੰਦ ਪਾਓ ਭਗਤ ਦਾ ਭੁੱਖਾ, ਉਹ ਭੁੱਖਾ ਵੀ ਤੇਰੇ ਪਿਆਰ ਦਾ ਹੈ, ਪਦਾਰਥਾਂ ਦਾ ਨਹੀਂ, ਪਦਾਰਥਾਂ ਉਹਦੇ ਬਖਸ਼ੇ ਹੋਏ ਹਨ ਤੇਰੇ ਕੋਲ। ਉਚਾਰਨ ਕਰੋ ਸ੍ਰੀ ਆਖਿਆ, ਜੇ ਟੁੱਟੇ ਹੋ ਤਾਂ ਇਹ ਅੱਖਾਂ ਤੇਰਾ ਦਰਸ਼ਨ ਕਰ ਰਹੀਆਂ ਹਨ, ਇਹਨਾਂ ਵਿੱਚ ਰਸ ਬਖਸ਼ ਦੇ, ਆਨੰਦ ਬਖਸ਼ ਦੇ। ਸਾਹਿਬ ਜੀ ਬੜੇ ਪ੍ਰਸੰਨ ਹੋਏ। ਜਦੋਂ ਕੋਈ ਜੌਹਰੀ ਹੋਵੇ, ਮਾਲ ਵੇਚਣ ਆਇਆ ਹੋਇਆ,
ਤੇ ਅੱਗੇ ਲੈਣ ਵਾਲਾ ਵੀ ਜੋਰੀ ਅੱਖ ਨਾਲ ਵੇਖਣ ਵਾਲਾ ਹੋਵੇ ਤਾਂ ਉਹ ਫਿਰ ਵਧੀਆ ਤੋਂ ਵਧੀਆ ਸਮਾਨ ਕੱਢ ਕੇ ਵਿਖਾਉਂਦਾ। ਤੇ ਜਿਸ ਨੇ ਕੌਡੀਆਂ ਕੋ ਕਈ ਖਰੀਦਣੇ ਹੋਣ ਉਹਨੂੰ ਪਰੇ ਰੱਖਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਮੋਲਕ ਨਾਮ ਦਾ ਦਾਨ, ਨਾਮ ਦੀ ਬਖਸ਼ਿਸ਼ ਮੰਗਣ ਵਾਲੇ ਵਿਰਲੇ ਹੀ ਹੁੰਦੇ ਹਨ ਗੁਰੂ ਕੇ ਸਿੱਖ। ਨਾਮ ਕੇ ਬਣ ਜਾ ਰਹੇ ਹੀਰਾ ਹੱਥ ਚੜਿਆ ਨਿਰਮੋਲਕ। ਕਬੀਰ ਜੀ ਕਹਿ ਰਹੇ ਹਨ ਕਿ ਕਿਨ ਹੀ ਵਣਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸਪਾਰੀ, ਸੰਤਹ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹੱਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਇਹ ਹਨ ਨਾਮ ਦੇ ਵਣਜਾਰੇ। ਹਜ਼ੂਰ ਬੜੇ ਪ੍ਰਸੰਨ ਹੋਏ ਜਦੋਂ ਆਖਿਆ ਨਾ ਮੇਰੀਆਂ ਅੱਖਾਂ ਨੂੰ ਰਸ ਬਖਸ਼ ਤੇਰੇ ਦਰਸ਼ਨ ਦਾ। ਤਾਂ ਮਹਾਰਾਜ ਕਹਿਣ ਲੱਗੇ ਨੰਦ ਲਾਲ ਜੋ ਮੰਗਿਆਈ ਇਹ ਵੀ ਦਿੱਤਾ ਤੇ ਕੁਝ ਹੋਰ ਵੀ ਮੰਗ ਲੈ। ਮਹਾਰਾਜ ਫਿਰ ਤੁੱਠੇ ਹੋ ਤਾਂ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼। ਧਿਆਨ ਦੇਣਾ ਜਿੱਥੇ ਦੀਦਿਆਂ ਨੂੰ ਅੱਖਾਂ ਨੂੰ ਬਾਹਰ ਲੈ ਜਾਵੇ ਸੀ। ਉਚਾਰਨ ਕਰੋ ਸ੍ਰੀ, ਫਿਰ ਜਪੋ ਸ੍ਰੀ। ਜਿੱਥੇ ਅੱਖਾਂ ਨੂੰ ਦਰਸ਼ਨਾਂ ਦਾ ਰਸ ਬਖਸ਼ਿਆ ਹੀ ਨਾ ਜੇ ਤੁੱਠੇ ਤਾਂ ਫਿਰ ਇੱਕ ਹੋਰ ਵੀ ਕਿਰਪਾ ਕਰ। ਮੇਰੇ ਸੀਨੇ ਵਿੱਚ ਬੜੇ ਫਜ਼ੂਲ ਜੇ ਖਿਆਲ ਹਨ। ਹੁਣ ਇਤਨੇ ਵਜੇ ਆਹ ਕਰਨਾ, ਇਤਨੇ ਵਜੇ ਫਿਲਮ ਵੇਖਣੀ ਹੈ, ਉਧਰ ਜਾਣਾ, ਇਧਰ ਜਾਣਾ, ਉੱਥੇ ਜਾਣਾ। ਮਨੁੱਖ ਦੇ ਧੰਦੇ ਪ੍ਰੋਗਰਾਮ ਐਸੇ ਬਣੇ ਹਨ ਕਿ ਉਹ ਮੁੱਕਦੇ ਹੀ ਨਹੀਂ। ਬੜੀ ਵੱਡੀ ਲਿਸਟ ਆਉਂਦੀ ਹੈ ਜੇ ਮੰਜੇ ਤੇ ਹੀ ਪਿਆ ਹੁੰਦਾ ਸਵੇਰੇ, ਜਦੋਂ ਲਿਸਟ ਵੇਖਦਾ ਬਈ ਅੱਜ ਕਿਹੜੇ ਕਿਹੜੇ ਕੰਮ ਕਰਨੇ ਹਨ। ਪਰ ਜੇ ਪੁੱਛ ਲਓ ਗੁਰਮੁਖਾ ਬਈ ਨਿਤਨੇਮ ਦਾ ਤੇਰਾ ਕਿਹੜਾ ਟਾਈਮ ਹੈ, ਤਾਂ ਉਹ ਟਾਈਮ ਕੋਈ ਨਹੀਂ ਕਹਿੰਦਾ ਜੀ, ਉਹ ਕਰ ਲਵਾਂਗੇ ਜਦੋਂ ਕਿਤੇ ਵਿਹਲ ਹੋਏਗੀ। ਉਚਾਰਨ ਕਰੋ ਸ੍ਰੀ। ਜਿਹੜਾ ਜ਼ਰੂਰੀ ਹੈ ਨਾ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉਂ ਪ੍ਰੀਤ। ਉਹ ਸਾਡੀ ਅਵਸਥਾ ਹੈ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ। ਇਹ ਸਾਡੀ ਅਵਸਥਾ ਹੈ ਕਲਯੁਗੀ ਜੀਵਾਂ ਦੀ। ਆਦ ਅੰਤ ਜੋ ਰਾਖਣ ਹਾਰ। ਵਾਹ ਵਾਹ ਵਾਹ ਵਾਹ। ਆਦ ਅੰਤ ਜੋ ਰਾਖਣ ਹਾਰ, ਤਿਸਿਓ ਪ੍ਰੀਤ ਨਾ ਕਰੇ ਗਵਾਰ। ਇਹ ਸਾਡੇ ਕਲਯੁਗੀ ਜੀਵਾਂ ਦੀ ਤਸਵੀਰ ਖਿੱਚੀ ਹੈ ਮਹਾਰਾਜ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਹ ਬਿਰਤੀ ਬੜੀ ਔਖੀ ਜੁੜਦੀ ਹੈ, ਪਰ ਜਦੋਂ ਖਿੰਡਦੀ ਹੈ ਤਾਂ ਪਤਾ ਹੀ ਨਹੀਂ ਲੱਗਦਾ। ਇਸ ਲਈ ਬੇਨਤੀ ਕੀਤੀ ਹੈ, ਕੋਈ ਬੁਰਾ ਨਾ ਮਨਾਉਣਾ, ਜਦੋਂ ਵੀ ਬੱਚਾ ਰੋਵੇ ਝੱਟ ਬਾਹਰ ਲੈ ਜਾਓ। ਬੜੀ ਮੁਸ਼ਕਲ ਬਿਰਤੀ ਜੁੜਦੀ ਹੈ। ਸਰੋਵਰ ਦਾ ਟਿੱਕਿਆ ਹੋਇਆ ਜਲ ਹੋਵੇ, ਕੋਈ ਛੋਟਾ ਜਿਹਾ ਕੰਕਰ ਵੀ ਵਿੱਚ ਮਾਰ ਦੇਵੇ ਨਾ, ਉਹਦੀਆਂ ਲਹਿਰਾਂ ਪਤਾ ਨਹੀਂ ਕਿੱਥੋਂ ਤੱਕ ਭੱਜੀਆਂ ਜਾਂਦੀਆਂ ਹਨ। ਅਤੇ ਸਾਡੇ ਮਨ ਦੀ ਵੀ ਇਹੀ ਅਵਸਥਾ ਜੇ, ਜੁੜਦਾ ਬੜਾ ਔਖਾ ਮਨ, ਪਰ ਤੁੜੇਂਦਿਆਂ ਇੱਕ ਖਿੰਨ ਲੱਗਦਾ ਹੈ। ਉਚਾਰਨ ਕਰੋ ਸ੍ਰੀ। ਆਓ ਹੁਣ ਕਲਗੀਧਰ ਪਾਤਸ਼ਾਹ ਜੀ ਦੇ ਕਰੋ ਦਰਸ਼ਨ, ਬਣਾਓ ਬਿਰਤੀ ਦੀਆਂ ਅੱਖਾਂ। ਭਾਈ ਸਾਹਿਬ ਨੰਦ ਲਾਲ ਜੀ ਤੇ ਜਦੋਂ ਪ੍ਰਸੰਨ ਹੋਏ, ਨੰਦ ਲਾਲ ਜੋ ਕੁਝ ਮੰਗਿਆਈ ਇਹ ਵੀ ਦਿੱਤਾ ਤੇ ਹੋਰ ਵੀ ਕੁਝ ਮੰਗ ਲੈ, ਤਾਂ ਭਾਈ ਸਾਹਿਬ ਕਹਿਣ ਲੱਗੇ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼ੀ। ਮੇਰੇ ਸੀਨੇ ਵਿੱਚ ਜਿਹੜੇ ਫਜ਼ੂਲ ਜਿਹੇ ਖਿਆਲ ਭਰੇ ਹੋਏ ਹਨ ਨਾ, ਇਹ ਸਾਰੇ ਹੀ ਦੂਰ ਹੋ ਜਾਣ। ਇੱਕ ਤੇਰੇ ਸਿਮਰਨ ਦਾ ਖਿਆਲ ਰਹਿ ਜਾਵੇ ਮੇਰੇ ਹਿਰਦੇ ਵਿੱਚ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼, ਈਦਲੇ ਬਿਰਯਾਮ ਮਾਰਾ ਸ਼ੌਕ ਦੇ। ਆਖਿਆ ਜਿੱਥੇ ਇਹ ਪਦਾਰਥ ਦਿੱਤੇ ਨਹੀਂ, ਇੱਕ ਹੋਰ ਵੀ ਦੇ ਕਿ ਮੇਰਾ ਦਿਲ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਪੁੱਜ ਚੁੱਕਾ, ਇਹ ਤੇਰੇ ਚਰਨਾਂ ਵਿੱਚ ਜੁੜ ਸਕੇ।
ਇਹ ਬੜਾ ਔਖਾ ਜੁੜਦਾ। ਇਹ ਮਨ ਵਸ਼ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਏਡੀ ਤੇਜ ਰਫਤਾਰ ਹੈ ਨਾ ਮਨ ਦੀ, ਮਹਾਰਾਜ ਸੁਖਮਨੀ ਸਾਹਿਬ ਵਿੱਚ ਲਿਖਦੇ ਹਨ, ਨਿਮਕ ਮੈਂ ਚਾਰ ਕੁੰਡ ਫਿਰਿਆ ਵੈ। ਇਹਦੀ ਤੇਜ ਰਫਤਾਰ ਦੇ ਕਿਸੇ ਵਹਿਨ ਨੂੰ, ਕਿਸੇ ਗੱਡੀ ਨੂੰ ਫੜਨਾ ਹੋਵੇ, ਮਖੌਲ ਹੈ ਕੋਈ? ਇਹ ਗੁਰੂ ਕਿਰਪਾ ਕਰੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਉਹਦੀ ਕਿਰਪਾ ਹੋਵੇ ਤਾਂ ਮਨ ਜੁੜਦਾ, ਦੇਵ ਲੱਗਦੀ ਹੈ ਗੁਰੂ ਦੇ ਚਰਨਾਂ ਨਾਲ। ਆਖਿਆ ਇਹ ਕਿਰਪਾ ਕਰ ਕਿ ਮੇਰੇ ਇਸ ਪੁੱਜੇ ਹੋਏ ਵਿਕਾਰਾਂ ਵਿੱਚ ਸੜੇ ਹੋਏ ਮਨ ਨੂੰ ਪ੍ਰੇਮ ਲਾ ਤੇਰੇ ਚਰਨਾਂ ਵਿੱਚ ਜੁੜ ਕੇ ਜਪ ਸਕਾਂ ਸ੍ਰੀ। ਫਿਰ ਜਪੋ ਸ੍ਰੀ, ਮੈਂ ਤੇਰੇ ਦਰ ਦਾ ਕੂਕਰ ਹਾਂ। ਤੇ ਉਹ ਕੁੱਤਾ ਮਾਲਕ ਦਾ ਅਖਵਾਉਂਦਾ ਜਿਸ ਕੁੱਤੇ ਦੇ ਗਲ ਵਿੱਚ ਪਟਾ ਹੋਵੇ। ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ, ਮੇਰੇ ਗਲ ਵਿੱਚ ਵੀ ਪਟਾ ਪਾ ਦੇ, ਬੰਦਗੀ ਦਾ ਪਟਾ ਪਾਈ, ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਮੈਂ ਜਪਦਾ ਰਹਾਂ ਸ੍ਰੀ। ਦੀਤੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸ਼ੀਨਾ ਅੰਬਰਾ ਮਗਜ਼ਨੇ ਇਸ਼ਰਾਰ ਬਖਸ਼, ਈ ਦਿਲੇ ਬਿਰਯਾਮ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਦਾ ਤੌਕ ਦੇ, ਬੰਦਗੀ ਦਾ ਤੌਕ। ਤੇ ਮਹਾਰਾਜ ਕਹਿਣ ਲੱਗੇ, ਨੰਦ ਲਾਲ ਏਡੀਆਂ ਅਮੋਲਕ ਵਸਤੂਆਂ ਮੰਗ ਰਿਹਾ ਤੂੰ, ਤੇ ਮੈਂ ਬੜਾ ਖੁਸ਼ ਹਾਂ, ਕੁਝ ਹੋਰ ਵੀ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਨੇ, ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਐਸਾ ਨਾ ਹੋਵੇ ਤੇਰੇ ਦਰਸ਼ਨ ਕਰਦਿਆਂ ਕਰਦਿਆਂ ਮੇਰੀਆਂ ਅੱਖਾਂ ਰੱਜ ਜਾਣ, ਮੇਰਾ ਦਿਲ ਅੱਕ ਜਾਵੇ, ਥੱਕ ਜਾਵੇ। ਨਹੀਂ, ਇੱਕ ਹੋਰ ਕਿਰਪਾ ਕਰ, ਮੈਂ ਜਿਉਂ ਜਿਉਂ ਤੇਰੇ ਦਰਸ਼ਨ ਕਰਾਂ ਤਿਉਂ ਤਿਉਂ ਦਰਸ਼ਨਾਂ ਦੀ ਪਿਆਰ ਦੁੱਗਣੀ ਚੌਗਣੀ ਲੱਖ ਗੁਣਾ ਵੱਧ ਪਿਆਰ ਵੱਧਦਾ ਜਾਏ। ਉਚਾਰਨ ਕਰੋ ਸ੍ਰੀ। ਹਿਜਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਉਹ ਕਲਗੀਆਂ ਵਾਲੇ ਪਾਤਸ਼ਾਹ, ਇਹ ਮਸਾਂ ਮਸਾਂ ਮਨੁੱਖਾ ਜਨਮ ਮਿਲਿਆ ਤੇਰੀ ਕਿਰਪਾ ਦੁਆਰਾ, ਵੇਖੀ ਕਿਤੇ ਨਾਮ ਤੋਂ ਖਾਲੀ ਨਾ ਹੋ ਜਾਈਏ, ਫਿਰ 84 ਦੇ ਗੇੜੇ ਵਿੱਚ ਨਾ ਪੈ ਜਾਈਏ। ਇਸ ਲਈ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੀ, ਸਾਡੇ ਤੇ ਫਜ਼ਲ ਕਰੀ, ਰਹਿਮ ਕਰੀ, ਕਰਮ ਕਰੀ ਸਾਡੇ ਤੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਖਿਆ ਕੁਝ ਹੋਰ ਵੀ ਮੰਗ ਲੈ। ਜਦੋਂ ਆਖਿਆ ਨਾ ਕੁਝ ਹੋਰ ਮੰਗ ਲੈ, ਤਾਂ ਭਾਈ ਸਾਹਿਬ ਕਹਿੰਦੇ ਨੇ, ਹੁਣ ਇੱਕੋ ਵਸਤੂ ਹੋਰ ਮੰਗਣੀ ਹੈ। ਹਾਂ ਮੰਗ ਲੈ ਭਾਈ, ਕੀ ਮੰਗਣਾ ਚਾਹੁੰਦਾ? ਤਾਂ ਮਹਾਰਾਜ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ, ਹਰ ਸਰੇ ਮੂਯਮ ਜ਼ੁਬਾਂ ਕੁੰਨ ਅਜ਼ ਕਰਮ। ਧਿਆਨ ਦੇਣਾ, ਹਰ ਸਰੇ, ਇਹ ਸਰੀਰ ਦੇ 7 ਕਰੋੜ ਰੋਮ ਹਨ, ਸੁਰਾਖ ਹਨ। ਭਾਈ ਸਾਹਿਬ ਕਹਿਣ ਲੱਗੇ, ਇਹਨਾਂ ਨੂੰ ਜੀਭਾ ਲਾ ਦੇਖਾਂ, ਤੇਰਾ ਕੀ ਜਾਂਦਾ, ਤੇਰੇ ਲਈ ਕਿਹੜੀ ਵੱਡੀ ਗੱਲ। ਸਰੀਰ ਦੇ 7 ਕਰੋੜ ਰੋਮਾਂ ਨੂੰ ਜੀਭਾ ਲਾ ਦੇ। ਆਖਿਆ ਨੰਦ ਲਾਲ, ਇੰਨੀਆਂ ਜੀਭਾਂ ਨਾਲ ਕੀ ਕਰੇਗਾ? ਭਾਈ ਸਾਹਿਬ ਕਹਿੰਦੇ ਨੇ ਜੀ, ਕਲਯੁਗ ਦੇ ਵਿੱਚ ਕਿਤਨੀ ਕੁ ਉਮਰ ਹੈ ਮਨੁੱਖ ਦੀ? ਦਿਨ ਰਾਤ ਛੋਟੇ ਹਨ, ਉਮਰ ਛੋਟੀ ਹੈ। ਤੇਰੇ ਗੁਣ ਬਹੁਤ ਹਨ ਮੇਰੇ ਦਸ਼ਮੇਸ਼ ਪਿਤਾ, ਮੇਰੇ ਮਾਲਕ, ਗਰੀਬਾਂ ਨੂੰ ਨਿਵਾਜਣ ਵਾਲੇ ਦੁਸ਼ਟ ਦਮਨ ਦਾਤਾ, ਤੇਰੇ ਗੁਣ ਬੇਅੰਤ ਹਨ। ਤੇ ਮੈਂ ਚਾਹੁੰਦਾ ਇਹ 7 ਕਰੋੜ ਰੋਮਾਂ ਤੇ ਜੀਭ ਲੱਗੀ ਹੋਵੇ, ਤੇ ਇਹਨੀਆਂ ਜੀਭਾਂ ਨਾਲ ਮੈਂ ਤੇਰਾ ਜਸ ਕਰਾਂ, ਤੇਰਾ ਕੀਰਤਨ ਗਾਵਾਂ। ਉਚਾਰਨ ਕਰੋ ਸ੍ਰੀ। ਸਾਧ ਸੰਗਤ ਬੋਲੋ ਸ੍ਰੀ ਵਾਹਿ। ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ, ਤਾਂ ਬਿਗੋਇਦ ਵਸਵ ਹਕਰਾ। ਦਮ ਬਾ ਦਮ ਇਹਨੀਆਂ ਜੀਭਾਂ ਨਾਲ ਵੀ ਮੈਂ ਤੇਰੇ ਦਰ ਤੋਂ ਇਹੀ ਮੰਗਾਂਗਾ, ਇਹੀ ਦਇਆ ਕਰੋ ਕਿ ਆਪਣਾ ਨਾਮ ਦਿਓ। ਕੀਰਤਨ ਸਮਾਪਤੀ। ਫੁੱਲਾਂ ਚੁੱਕਾਂ ਬਖਸ਼ਣੀਆਂ। ਆਓ ਇੱਕ ਵਾਰ ਬਗੈਰ ਸਾਜਾਂ ਦੇ ਗੁਰੂ ਦੇ ਚਰਨਾਂ ਵਿੱਚੋਂ ਇਹ ਦਾਤ ਮੰਗੋ, ਇਹ ਦਾਨ ਮੰਗੋ। ਜਿੱਥੇ ਨਾਮ ਮੰਗਣਾ ਉੱਥੇ ਦਾਨ ਮੰਗੋ। ਦਾਨ ਦਿੱਤੀ ਹੋਈ ਵਸਤੂ ਕਦੇ ਮੋੜਦਾ ਨਹੀਂ ਮਾਲਕ। ਆਓ ਸਾਰੇ ਮੰਗੀਏ, ਫਿਰ ਕੀਰਤਨ ਸਮਾਪਤੀ ਹੈ।

ਕੀਰਤਨ ਕਰਦਿਆਂ ਬਾਣੀ ਪੜਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਰਬੱਤ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕ ਜਨ ਔਰ ਨੌਜਵਾਨ ਵੀਰ, ਮੈਂ ਸਮਝਣਾ ਕਿੱਡਾ ਸੋਹਣਾ ਉਪਰਾਲਾ ਕਰਦੇ ਹਨ। ਇਹ ਆਪ ਹੀ

ਅੰਮ੍ਰਿਤ ਦੀ ਵਰਖਾ ਨੂੰ ਦਿਨੋ ਦਿਨ ਵਧਾਓ ਇਸਨੂੰ ਬਾਈ, ਹੋਰਨਾਂ ਨੂੰ ਵੀ ਪ੍ਰੇਰਨਾ ਦੇ ਕੇ ਜੋੜੋ ਗੁਰੂ ਗ੍ਰੰਥ ਸਾਹਿਬ ਦੇ ਨਾਲ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਮਹਾਂਪਾਪ ਨਹੀਂ। ਇਹ ਬੜਾ ਵੱਡਾ ਪੁੰਨ ਹੈ ਜੋ ਤੁਸੀਂ ਖੱਟ ਰਹੇ ਹੋ, ਤੋ ਦਾਸ ਵੀ ਆਪਣੇ ਆਪ ਨੂੰ ਸੁਭਾਗਾ ਸਮਝ ਰਿਹਾ ਅੱਜ ਤੁਹਾਡੇ ਵਿੱਚ ਆ ਕੇ ਕੀਰਤਨ ਕੀਤਾ। ਕੀਰਤਨ ਵਿੱਚ ਮਨ ਜੁੜਿਆ, ਮਨ ਉੱਥੇ ਹੀ ਜੁੜਦਾ ਜਿੱਥੇ ਕੋਈ ਭਗਤੀ ਦਾ ਸਿਮਰਨ ਦਾ ਪ੍ਰਭਾਵ ਹੁੰਦਾ। ਤੋ ਕੀਰਤਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ, ਇਹ ਬਖਸ਼ਿਸ਼ ਆ ਜੋ ਤੁਹਾਡੇ ਦਰਸ਼ਨ ਹੋਏ ਹਨ, ਇਹ ਗੁਰੂ ਕੇ ਲਾਲ ਗੁਰੂ ਦੇ ਬਖਸ਼ੇ ਹੋਏ ਪਰਿਵਾਰ ਵਿੱਚੋਂ ਸਰਦਾਰ ਸਾਹਿਬ ਬਾਬਾ ਸਿੰਘ ਜੀ ਕੋਹਲੀ, ਉਹਨਾਂ ਦੇ ਉਦਮ ਨਾਲ ਦਾਸ ਇੱਥੇ ਆਇਆ ਤੇ ਪਹਿਲੀ ਵੇਰਾ ਇਹ ਤੁਹਾਡੀਆਂ ਅਸੀਸਾਂ ਬਖਸ਼ਿਸ਼ਾਂ ਮਿਲੀਆਂ ਹਨ। ਉਹਨਾਂ ਦਾ ਧੰਨਵਾਦ ਕਰਨੋਂ ਵੀ ਮੈਂ ਰਹਿ ਨਹੀਂ ਸਕਦਾ ਕਿ ਕਿਤਨੇ ਸ਼ੁਭ ਕਰਮ ਕਰ ਰਹੇ ਹਨ। ਕੀਰਤਨੀਆਂ ਨੂੰ ਮੰਗਾ ਕੇ ਥਾਂ ਥਾਂ ਤੇ ਕੀਰਤਨ ਸੁਣਾਉਂਦੇ ਹਨ, ਪਤਾ ਨਹੀਂ ਕਿਤਨੀਆਂ ਰੂਹਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੀਆਂ। ਇਹ ਬਖਸ਼ਿਸ਼ ਹੈ ਉਹਨਾਂ ਤੇ, ਅਸੀਸ ਦਿਓ, ਵਾਹਿਗੁਰੂ ਕਿਰਪਾ ਕਰੇ, ਹੋਰ ਸ਼ਕਤੀ ਬਖਸ਼ੇ ਔਰ ਇਸੇ ਤਰ੍ਹਾਂ ਸਿੱਖ ਪੰਥ ਦੀ ਗੁਰੂ ਖਾਲਸੇ ਦੀ ਸੇਵਾ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਕਰਦੇ ਰਹਿਣ। ਤੋ ਸਾਹਿਬ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ, ਜੋ ਖਾਲਸਾ ਗੱਜ ਵੱਜ ਕੇ ਫਤਿਹ ਬੁਲਾਉਂਦਾ ਉਹ ਮੇਰਾ ਦੀਦਾਰ ਪਾਉਂਦਾ। ਤੋ ਗੁਰੂ ਗ੍ਰੰਥ ਸਾਹਿਬ ਦੇ ਸੋਹਣੇ ਸਰੂਪ ਵਿੱਚੋਂ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਹੋਂਦ ਵਿੱਚ ਵੀ ਦਖਲ ਦਿੰਦੇ। ਫਲਾਣੇ ਦਾ ਸ਼ੌਰ ਗਿਆ, ਸਾਡਾ ਨਹੀਂ ਸ਼ੌਰ। ਪਰ ਅਕਾਲ ਪੁਰਖ ਵਾਹਿਗੁਰੂ ਨੂੰ ਪਤਾ ਹੈ ਬਈ ਕਿਹੜਾ ਪਦਾਰਥ, ਕਿਹੜਾ ਸੁੱਖ ਕਿਸ ਵੇਲੇ ਤੇਰੀ ਝੋਲੀ ਵਿੱਚ ਪਾਉਣਾ। ਸਮਾਂ ਆਏਗਾ ਸਾਰੇ ਸੁੱਖ ਤੈਨੂੰ ਮਿਲ ਜਾਣਗੇ, ਤੇ ਜਿਹੜੀ ਵਸਤੂ ਵਾਹਿਗੁਰੂ ਨੇ ਤੈਨੂੰ ਨਹੀਂ ਦਿੱਤੀ, ਸਮਝ ਲੈ ਕਿ ਤੇਰੇ ਲਈ ਉਹ ਦੁਖਦਾਈ ਸੀ, ਤੇਰੇ ਤੇ ਉਸਨੇ ਭਲਾ ਕੀਤਾ ਜਿਹੜੀ ਉਹ ਵਸਤੂ ਤੈਨੂੰ ਨਹੀਂ ਦਿੱਤੀ। ਕਿਉਂਕਿ ਗੁਰੂ ਤਾਂ ਸਦਾ ਹੀ ਭਲਾ ਲੋਚਦੇ, ਉਹ ਤਾਂ ਅਕਿਰਤ ਗਣਾਂ ਨੂੰ ਵੀ ਪਾਲਦਾ ਹੈ। ਕਿਆ ਤੂੰ ਉਹਦੇ ਹੁਕਮ ਵਿੱਚ ਚੱਲੇ ਤਾਂ ਲੋਕ ਪਰਲੋਕ ਦੇ ਸੁੱਖ ਨਾ ਦੇਵੇਗਾ ਤੈਨੂੰ, ਜ਼ਰੂਰ ਦੇਵੇਗਾ। ਪਰ ਜੇ ਸੇਵਕ ਹੈ ਤਾਂ ਕਾਲਾ ਨਾ ਪੈ, ਜੇ ਸੇਵਕ ਹੈ ਤਾਂ ਆਰਾਮ ਨਾ ਪਾਲ। ਸੋ ਸਿੱਖ ਸਖਾ ਬੰਦਬ ਹੈ ਭਾਈ, ਜੋ ਗੁਰ ਕੇ ਪਾਣੇ ਵਿੱਚ ਆਵੇ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਸਤ ਸਤ ਸਤ ਕਰਕੇ ਮੰਨਦਾ, ਉਹ ਸੇਵਕ ਹੈ, ਸਿੱਖ ਹੈ, ਸਖਾ ਹੈ। ਉਹ ਆਪਣੇ ਗੁਰੂ ਦੇ ਨਾਲ ਸੱਚੀ ਪ੍ਰੀਤ ਕਰ ਰਿਹਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰ ਕੇ ਪਾਣੇ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਆਪਣੇ ਪਾਣੇ ਜਿਹੜੇ ਚੱਲਦੇ ਹਨ ਉਹ ਸਦਾ ਦੁਖੀ ਰਹਿੰਦੇ ਹਨ, ਕਦੇ ਸੁੱਖ ਨਹੀਂ ਮਾਣ ਸਕਦੇ। ਇਸ ਲਈ ਹਜ਼ੂਰ ਕਹਿੰਦੇ ਹਨ ਭਾਈ, ਸਤਿਗੁਰ ਦਾਤਾ ਦਿਆਲ ਹੈ, ਉਹ ਤਾਂ ਸਦਾ ਦਿਆਲੂ ਹੈ, ਉਹ ਤਾਂ ਸਦਾ ਤੈਨੂੰ ਦੇ ਰਿਹਾ। ਜਿਸ ਨੂੰ ਦਇਆ ਸਦਾ ਹੋਵੇ, ਜਿਹਦੇ ਕੋਲੋਂ ਹੁੰਦੀ ਦਇਆ ਹੈ, ਜਿਹਦੇ ਕੋਲੋਂ ਮਿਲਦੀ ਬਖਸ਼ਿਸ਼ ਹੈ, ਉਸ ਦਾਤੇ ਨੂੰ ਕੋਸ ਰਿਹਾ, ਉਹ ਸਦਾ ਭਲਾ ਕਰ ਰਿਹਾ। ਬਈ ਤੇਰਾ ਕੰਮ ਹੈ ਉਸਦਾ ਸ਼ੁਕਰਾਨਾ ਕਰ, ਉਹਦੇ ਗੁਣ ਗਾ।

ਮਨੁੱਖ ਦੇ ਉੱਪਰ ਬੜੀਆਂ ਰਹਿਮਤਾਂ ਕੀਤੀਆਂ ਹਨ, ਬੜੇ ਉਪਕਾਰ ਕੀਤੇ ਹਨ, ਪਰ ਇਹ ਮਨੁੱਖ ਨੂੰ ਕਿਤੇ ਇੱਕ ਕੋਈ ਵਸਤੂ ਨਾ ਮਿਲੇ, ਇਹ ਗੁਰੂ ਵੱਲੋਂ ਵਹਿਮੁਖ ਹੋ ਜਾਂਦਾ। ਹਜ਼ੂਰ ਕਹਿੰਦੇ ਹਨ, ਜਿਸ ਵਾਹਿਗੁਰੂ ਨੇ ਏਡੇ ਰੰਗ ਭਾਗ ਤੈਨੂੰ ਲਾਏ, ਸਭ ਤੋਂ ਵੱਡੀ ਤਾਂ ਤੇਰੇ ਤੇ ਇਹ ਕਿਰਪਾ ਕੀਤੀ ਕਿ ਤ੍ਰਿਗੜ ਜੂਨਾ ਵਿੱਚੋਂ ਤੈਨੂੰ ਕੱਢ ਕੇ 84 ਦੇ ਗੇੜ ਨੂੰ ਕੱਟ ਕੇ ਤੈਨੂੰ ਸੋਹਣਾ ਮਨੁੱਖਾ ਜਨਮ ਬਖਸ਼ਿਆ। ਫਿਰ ਤੇਰੇ ਰਹਿਣ ਦੇ ਪ੍ਰਬੰਧ, ਤੇਰੇ ਸਾਥ ਸੰਬੰਧੀ, ਤੇਰੀ ਰੱਖਿਆ ਲਈ, ਥਕਣ ਲਈ 36 ਪ੍ਰਕਾਰ ਦੇ ਭੋਜਨ, ਤੇ ਜਿੱਥੋਂ ਤੋਂ ਲੰਘਦੇ ਲੋਕੀ ਨਮਸਕਾਰਾਂ ਕਰਦੇ ਹਨ, ਇਹ ਕਿਹਦੀ ਕਿਰਪਾ ਹੈ? ਉਸ ਈਸ਼ਵਰ ਦੀ ਕਿਰਪਾ ਹੈ ਨਾ, ਨਹੀਂ ਤੇ ਤੇਰੇ ਵਰਗੇ ਕਈ ਅਨੇਕਾਂ ਰੋਂਦੇ ਫਿਰਦੇ ਹਨ ਜਿਨ੍ਹਾਂ ਨੂੰ ਕੋਈ ਵੇਖਦਾ ਤੱਕ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਹ ਪ੍ਰਸ਼ਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੈ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤੀ ਪਾਵੈ, ਜੈ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਉਹ ਸਦਾ ਉਸ ਨੂੰ ਧਿਆਵਣਾ ਕਰ। ਜੇ ਕਿਤੇ ਪਰਮੇਸ਼ਰ ਦਾ ਸਿਮਰਨ ਤੈਨੂੰ ਭੁੱਲ ਜਾਵੇ ਤਾਂ ਚੇਤੇ ਕੀਤਾ ਕਰ ਉਸ ਮਾਲਕ ਦੇ ਗੁਣ, ਕਿ ਜਿਸ ਮਾਲਕ ਨੇ ਤੈਨੂੰ ਇਹ ਸੋਹਣਾ ਸਰੀਰ ਦਿੱਤਾ, ਕੰਚਨ ਵਰਗੀ ਦੇਹੀ ਦਿੱਤੀ ਹੈ, ਉਹਨਾਂ ਨੂੰ ਵੇਖ ਜਿਨ੍ਹਾਂ ਨੂੰ ਅੱਖਾਂ ਨਹੀਂ ਮਿਲੀਆਂ, ਉਹਨਾਂ ਨੂੰ ਵੇਖ ਜਿਹੜੇ ਤੁਰ ਨਹੀਂ ਸਕਦੇ, ਅਪਾਹਜ ਹਨ, ਉਹਨਾਂ ਨੂੰ ਵੇਖ ਜਿਨ੍ਹਾਂ ਦੀ ਕੋਈ ਪੁਸ਼ ਪ੍ਰਤੀਤ ਨਹੀਂ, ਉਹਨਾਂ ਨੂੰ ਪੁੱਛ ਜਿਹੜੇ ਹਸਪਤਾਲਾਂ ਵਿੱਚ ਪਏ ਹਾਏ ਹਾਏ ਕਰ ਰਹੇ ਹਨ ਰਾਤ ਦਿਨ, ਜਿਸ ਮਾਲਕ ਨੇ ਤੈਨੂੰ ਅਰੋਗ ਕੰਚਨ ਵਰਗੀ ਦੇਹੀ ਦਿੱਤੀ, ਏਡੀਆਂ ਖੁਸ਼ੀਆਂ ਨਾਲ ਜਿਸ ਵਾਹਿਗੁਰੂ ਨੇ ਤੇਰੀਆਂ ਚੋਲੀਆਂ ਭਰੀਆਂ ਹਨ, ਜੇ ਕੋਈ ਇੱਕ ਨਹੀਂ ਮਿਲਿਆ ਸੁੱਖ ਤਾਂ ਨਿਰੰਕਾਰ ਨੂੰ ਕੋਸ਼ ਨਹੀਂ, ਉਸ ਨੇ ਜੇ ਨਹੀਂ ਦਿੱਤਾ ਤੇਰੇ ਸੁਖ ਲਈ ਨਹੀਂ ਦਿੱਤਾ, ਤੇਰੇ ਭਲੇ ਲਈ ਨਹੀਂ ਦਿੱਤਾ, ਉਹ ਸਦਾ ਹੀ ਭਲਾ ਲੋਚਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਸ਼ਰਧਾਲੂ ਦੰਪਤੀ ਗੁਰੂ ਕਾ ਸਿੱਖ ਔਰ ਸਿੰਘਣੀ ਅੰਮ੍ਰਿਤ ਵੇਲੇ ਜਾਗਦੇ ਹਨ, ਨਿਤਨੇਮ ਕਰਦੇ ਹਨ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਸੋਹਣਾ ਲਾਲ ਬਖਸ਼ਿਆ ਉਹਨਾਂ ਦੇ ਘਰ। ਗੁਰੂ ਕਾ ਸਿੱਖ ਕਹਿੰਦਾ, ਪਹਿਲਾਂ ਸਤਿਗੁਰਾਂ ਦੇ ਚਰਨਾਂ ਤੇ ਸੁਹਾ ਆਈਏ, ਇਹ ਸਫਲ ਹੋ ਜਾਵੇ, ਮੱਥਾ ਟਿਕਾ ਆਈਏ, ਉਸ ਮਾਲਕ ਦਾ ਸ਼ੁਕਰਾਨਾ ਕਰ ਆਈਏ ਜਿਸ ਮਾਲਕ ਨੇ ਇਹ ਸੋਹਣਾ ਲਾਲ ਬਖਸ਼ਿਆ। ਕਿਉਂਕਿ ਸਿਫਤੀ ਗੰਢ ਪਵੇ ਦਰਬਾਰ, ਪੁੱਤੀ ਗੰਢ ਪਵੇ ਸੰਸਾਰ, ਮਿੱਠੀ ਮੁਰਾਦ ਬੜੇ ਸਿਦਕ ਦੇ ਨਾਲ, ਬੜੇ ਪਿਆਰ ਦੇ ਨਾਲ ਨਿਤਨੇਮ ਕਰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੁੱਜੇ, ਆਓ ਕਰੋ ਦਰਸ਼ਨ, ਅਕਾਲ ਤਖਤ ਤੇ ਆਪ ਬਿਰਾਜਮਾਨ ਹਨ, ਜਿਧਰ ਵੇਖਦੇ ਹਨ ਮਾਨੋ ਮੇਰਾ ਦਾ ਮੀਂਹ ਵਸ ਰਿਹਾ। ਜੋ ਕੋਈ ਮਨ ਵਿੱਚ ਇੱਛਾ ਕਰਦਾ ਹੈ ਉਹਦੀਆਂ ਚੋਲੀਆਂ ਭਰ ਰਹੇ ਹਨ, ਤੇ ਜਦੋਂ ਇਸ ਦੰਪਤੀ ਨੇ ਆ ਕੇ ਮੱਥਾ ਟਿਕਾਇਆ ਇਸ ਬੱਚੇ ਨੂੰ, ਤੇ ਝੱਟ ਬੱਚਾ ਸਰੀਰ ਤਿਆਗ ਗਿਆ, ਸਰੀਰ ਤਿਆਗ ਗਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਸ਼ੀਰਵਾਦ ਦੇ ਕੇ ਕਹਿਣ ਲੱਗੇ, ਭਈ ਦਬਾ ਦੇ ਹੋ ਇਸ ਨੂੰ, ਜੋ ਮਾਲਕ ਕਰਦਾ ਭਲਾ ਕਰਦਾ, ਉਚਾਰਨ ਕਰੋ ਸ਼੍ਰੀ, ਜੋ ਵਾਹਿਗੁਰੂ ਕਰਦਾ ਭਲਾ ਕਰਦਾ। ਦਬਾ ਦਿੱਤਾ, ਬੜੇ ਨਿਰਾਸ਼ ਹੋ ਕੇ ਘਰ ਨੂੰ ਆਏ, ਭਈ ਗਏ ਸਾਂ ਖੁਸ਼ੀਆਂ ਮਾਣਨ ਤੇ ਦੁੱਖਾਂ ਦੀਆਂ ਜੋਲੀਆਂ ਭਰ ਕੇ ਆ ਗਏ।
ਗੁਰੂ ਕਾ ਸਿੱਖ ਆਪਣੀ ਘਰ ਵਾਲੀ ਨੂੰ ਸਮਝਾਉਂਦਾ, ਭਲੀਏ ਪੁਰਸ਼ੇ ਮਾਲਕ ਜੋ ਕਰਦਾ ਭਲਾ ਹੀ ਕਰਦਾ, ਪਤਾ ਨਹੀਂ ਇਸ ਵਿੱਚ ਹੀ ਸਾਡਾ ਕੋਈ ਭਲਾ ਹੋ। ਸਾਨੂੰ ਨਿਸ਼ਰਦ ਨਹੀਂ ਹੋਣਾ ਚਾਹੀਦਾ, ਸਿਦਕ ਨਹੀਂ ਹਾਰਨਾ ਚਾਹੀਦਾ, ਇਹ ਸਾਰੀਆਂ ਦਾਤਾਂ ਉਹਦੀਆਂ ਹਨ। ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਅਗਲੇ ਸਾਲ ਫਿਰ ਸੋਨਾ ਲਾਲ ਬਖਸ਼ਿਆ। ਹੁਣ ਘਰ ਵਾਲੀ ਦਾ ਜੀ ਨਹੀਂ ਕਰਦਾ ਕਿ ਲੈ ਜਾਵਾਂ, ਕਿਤੇ ਫਿਰ ਨਾ ਸਰੀਰ ਤਿਆਗ ਜਾਵੇ, ਪਤਾ ਨਹੀਂ ਕੀ ਕਾਰਨ ਹੈ। ਪਰ ਗੁਰੂ ਕੇ ਸਿੱਖ ਨੇ ਆਖਿਆ, ਜਿਸ ਬੱਚੇ ਨੇ ਗੁਰੂ ਕਾ ਦੀਦਾਰ ਨਹੀਂ ਕੀਤਾ, ਗੁਰੂ ਨੇ ਜਿਸ ਬੱਚੇ ਨੂੰ ਆਪਣਾ ਨਹੀਂ ਬਣਾਇਆ, ਉਹ ਸਾਡਾ ਵੀ ਨਹੀਂ। ਇਸ ਲਈ ਪਹਿਲੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਾਉਣੀ ਹੈ। ਭਾਗਵਾਨੇ ਤੂੰ ਮਨ ਨੂੰ ਡੁਲਾਏ ਮਨ ਨਾ ਕਰ, ਅਸੀਂ ਗੁਰੂ ਕੇ ਬੱਚੇ ਹਾਂ, ਉਹ ਸਾਡੇ ਮਾਤਾ ਪਿਤਾ ਹਨ, ਤੇ ਮਾਤਾ ਪਿਤਾ ਕਦੇ ਵੀ ਆਪਣੇ ਬੱਚਿਆਂ ਨਾਲ ਵਿਤਕਰਾ ਨਹੀਂ ਕਰਿਆ ਕਰਦੇ। ਪਿਆਰੀ ਸਾਤ ਸਿੰਘ, ਜਦੋਂ ਮੱਥਾ ਟਿਕਾਣ ਲਈ ਆਏ, ਸਤਿਗੁਰਾਂ ਦੇ ਚਰਨਾਂ ਤੇ ਲਿਟਾਇਆ, ਇਹ ਬੱਚਾ ਵੀ ਸਰੀਰ ਤਿਆਗ ਗਿਆ। ਉਚਾਰਨ ਕਰੋ ਸ੍ਰੀ। ਹੁਣ ਤਾਂ ਬੜਾ ਹੀ ਵੈਰਾਗ ਆਇਆ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਇਸ ਨੂੰ ਦਬਾ ਦਿਓ, ਜਪਜੀ ਸਾਹਿਬ ਦਾ ਪਾਠ ਕਰਕੇ ਤੇ ਦਬਾ ਦਿਓ। ਜੋ ਮਾਲਕ ਕਰਦਾ ਚੰਗੀ ਕਰਦਾ। ਬੜੇ ਨਿਰਾਸ਼ ਹੋਏ, ਪਰ ਇੱਕ ਪਾਸੇ ਗੁਰੂ ਕਾ ਸਿਦਕ ਵੀ ਹੈ, ਬਈ ਗੁਰੂ ਜੋ ਕਰਦਾ ਭਲੀ ਕਰਦਾ। ਪਿਆਰੀ ਸਤ ਸਿੰਗਤ, ਤੀਸਰੇ ਸਾਲ ਵੀ ਨਿਰੰਕਾਰ ਨੇ ਇੱਕ ਲਾਲ ਇਹਨਾਂ ਨੂੰ ਬਖਸ਼ਿਸ਼ ਕੀਤਾ। ਹੁਣ ਘਰ ਵਾਲੀ ਕਹਿੰਦੀ ਮੈਂ ਨਹੀਂ ਲੈ ਜਾਣਾ ਇਸ ਨੂੰ। ਗੁਰੂ ਕਾ ਸਿੱਖ ਕਹਿਣ ਲੱਗਾ, ਭਾਗਵਾਨੇ ਇਹ ਗੁਰੂ ਦੀਆਂ ਗੁਰੂ ਹੀ ਜਾਣਦਾ ਹੈ। ਇਸ ਵਾਸਤੇ ਅਸੀਂ ਗੁਰੂ ਕੇ ਜਿਉਂਦੇ ਮੋਹੇ, ਜਿੱਥੇ ਕਿੱਥੇ ਅਸੀਂ ਗੁਰੂ ਕੇ ਹਾਂ, ਸਾਡਾ ਤਨ ਮਨ ਧਨ ਪਰਿਵਾਰ ਸਭ ਗੁਰੂ ਕਾ ਹੈ। ਅਸੀਂ ਕਿਉਂ ਬੇਮੁਖ ਹੋ ਕੇ ਮਰੀ, ਕਿਉਂ ਬੇਮੁਖ ਹੋ ਕੇ ਵਿਚਰੀਏ, ਤੇ ਜਦੋਂ ਆਏ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਸਤਿਗੁਰਾਂ ਨੇ ਆਪਣਾ ਮਿਹਰ ਦਾ ਹੱਥ ਇਸ ਬੱਚੇ ਤੇ ਰੱਖਿਆ। ਸਦਾ ਚਿਰਨਜੀਵ ਰਹੋ, ਸੁਖ ਮਾਣੋ, ਗੁਰੂ ਘਰ ਦੀ ਖੁਸ਼ੀਆਂ ਮਾਣੋ। ਤੇ ਗੁਰੂ ਕਾ ਸਿੱਖ ਕਹਿੰਦਾ, ਮਹਾਰਾਜ ਪਹਿਲਿਆਂ ਨੂੰ ਵੀ ਇਹ ਅਸੀਸ ਦੇ ਦੇਣੀ ਸੀ। ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਪਰਮੇਸ਼ਰ ਦਾ ਹੁਕਮ ਐਵੇਂ ਸੀ, ਉਹਨਾਂ ਦਾ ਜਨਮ ਮਰਨ ਕੱਟਿਆ ਗਿਆ ਤੇ ਤੁਹਾਡੇ ਵੀ ਦੁੱਖ ਕੱਟੇ ਗਏ ਹਨ। ਪਹਿਲੇ ਬੱਚੇ ਨੇ 16 ਸਾਲ ਦੀ ਉਮਰ ਵਿੱਚ ਤੁਹਾਨੂੰ ਵਿਛੋੜਾ ਦੇਣਾ ਸੀ, ਤੇ ਕਿਤਨਾ ਦੁੱਖ ਹੁੰਦਾ। ਦੂਸਰੇ ਬੱਚੇ ਨੇ 25-26 ਸਾਲ ਦੀ ਉਮਰ ਵਿੱਚ ਵਿਆਹ ਕਰਾ ਕੇ ਤੁਹਾਨੂੰ ਵਿਛੋੜਾ ਦੇ ਜਾਣਾ ਸੀ, ਤੇ ਮਾਤਾ ਪਿਤਾ ਦੇ ਬੈਠਿਆਂ ਬੱਚਾ ਚਲਾ ਜਾਵੇ, ਕਲਜੇ ਨੂੰ ਛੇਕ ਪੈ ਜਾਂਦੇ ਹਨ। ਤੁਸੀਂ ਗੁਰੂ ਘਰ ਵਿੱਚ ਸਿਦਕ ਦੇ ਨਾਲ ਆਏ ਹੋ, ਪਿਆਰ ਦੇ ਨਾਲ ਆਏ ਹੋ, ਗੁਰੂ ਨੇ ਉਹਨਾਂ ਦਾ ਵੀ ਜਨਮ ਮਰਨ 84 ਕੱਟ ਦਿੱਤੀ ਹੈ, ਤੇ ਜਿਹੜੇ ਤੁਸੀਂ ਦੁੱਖ ਭੋਗਣੇ ਸੀ ਉਹ ਵੀ ਦੁੱਖ ਕੱਟੇ ਗਏ ਹਨ। ਤੋ ਇਸ ਵਾਸਤੇ ਗੁਰੂ ਜੋ ਕਰਦਾ ਭਾਈ ਭਲਾ ਹੀ ਕਰਦਾ। ਇਸ ਲਈ ਹਜ਼ੂਰ ਪਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ।

ਮਹਾਰਾਜ ਤੁਕਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬੜੂ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ

ਜਦੋਂ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਜਗਿਆਸੂ, ਫਿਰ ਵਾਹਿਗੁਰੂ ਹਮੇਸ਼ਾ ਇਹਦੇ ਅੰਗ ਸੰਗ ਹੁੰਦਾ ਹੈ। ਉਨ੍ਹਾਂ ਚਿਰ ਹੀ ਠੋਕਰਾਂ ਪੈਂਦੀਆਂ ਨੇ ਜਿੰਨਾ ਚਿਰ ਅਸੀਂ ਉਹਨੂੰ ਵਿਸਾਰ ਦੇਈਏ। ਮਹਾਰਾਜ ਕਹਿੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਵੇ, ਪਰ ਜੇ ਉਹਦਾ ਸਿਮਰਨ ਕਰੀਏ, ਨਾਮ ਜਪੀਏ, ਤੇ ਉਹ ਹਮੇਸ਼ਾ ਹਰ ਜਗ੍ਹਾ ਸਹਾਈ ਹੁੰਦਾ ਹੈ। ਜਿਵੇਂ ਗੁਰੂ ਪਾਤਸ਼ਾਹ ਕਹਿ ਰਹੇ ਨੇ,

ਪਾਤਸ਼ਾਹ ਇਹ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ। ਅਸੀਂ ਬਹੁਤਿਆਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਹਾਂ ਪਰ ਸਾਰੇ ਕਦੇ ਖੁਸ਼ ਨਹੀਂ ਹੋਏ। ਕੁਝ ਰੁੱਸ ਜਾਂਦੇ ਹਨ, ਕੁਝ ਮਨੀ ਜਾਂਦੇ ਹਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ ਭਾਈ ਤੂੰ ਇੱਕ ਗੁਰੂ ਨੂੰ ਖੁਸ਼ ਕਰ ਲੈ ਤੇ ਸਾਰਾ ਜਗਤ ਹੀ ਤੇਰਾ ਮਿੱਤਰ ਬਣ ਜਾਵੇਗਾ, ਤੇਰੇ ਤੇ ਪ੍ਰਸੰਨ ਹੋ ਜਾਵੇਗਾ। ਕਿਉਂ ਜੋ ਰੱਬ ਦੇ ਪਿਆਰੇ ਹੁੰਦੇ ਹਨ ਉਹ ਸਭਨਾ ਦੇ ਪਿਆਰੇ

ਸੁੱਖਾਂ ਦੇ ਭੰਡਾਰ ਤੈਨੂੰ ਪ੍ਰਾਪਤ ਹੋ ਜਾਣਗੇ। ਸਭੇ ਥੋਕ ਪ੍ਰਾਪਤ ਇੱਕ ਪ੍ਰਚੂਨ ਹੈ, ਇੱਕ ਥੋਕ ਸੌਦਾ ਹੁੰਦਾ। ਆਖਿਆ ਤੂੰ ਲੋਕ ਪਰਲੋਕ ਦੇ ਸੁੱਖਾਂ ਦੇ ਭੰਡਾਰਾਂ ਦਾ ਮਾਲਕ ਬਣ ਜਾਏਗਾ, ਭਾਵ ਜਿਹੜੇ ਤੇਰੇ ਨਾਲ ਵੀ ਲੱਗਣਗੇ ਨਾ ਉਹ ਵੀ ਸੁੱਖਾਂ ਵਾਲੇ ਹੋ ਜਾਣਗੇ। ਜੇ ਤੂੰ ਇੱਕ ਨੂੰ ਪ੍ਰਸੰਨ ਕਰ ਲਓ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹਰ। ਇਸ ਲਈ ਹਜ਼ੂਰ ਕਹਿੰਦੇ ਨੇ ਮੇਰੇ ਮਨ ਇੱਕ ਸਿਓ ਚਿਤ ਲਾਏ। ਤੂੰ ਇੱਕ ਨੂੰ ਪ੍ਰਸੰਨ ਕਰ ਲੈ, ਇੱਕ ਦਾ ਸਿਮਰਨ ਕਰ, ਇੱਕ ਦੇ ਚਰਨਾਂ ਨਾਲ ਜੁੜ, ਕਿਉਂਕਿ ਇੱਕ ਦੇ ਸਿਮਰਨ ਤੋਂ ਬਿਨਾਂ ਹੋਰ ਜਿਤਨਾ ਵੀ ਹੈ ਇਹ ਸਭ ਤੱਦੇ ਹੀ ਹਨ। ਇਹਦੇ ਨਾਲ ਤੇਰਾ ਕੁਝ ਸੌਰਨਾ ਨਹੀਂ। ਜਿਨ੍ਹਾਂ ਨੇ ਇੱਕ ਨੂੰ ਪ੍ਰਸੰਨ ਕਰ ਲਿਆ ਉਹਨਾਂ ਦਾ ਲੋਕ ਪਰਲੋਕ ਸੌਰ ਗਿਆ। ਤੇ ਅਗਲੀਆਂ ਤੁਕਾਂ ਵਿੱਚ ਦੱਸ ਰਹੇ ਹਨ ਫਿਰ ਉਹਨਾਂ ਨੂੰ ਕੀ ਪ੍ਰਾਪਤ ਹੋਇਆ। ਆਓ ਸਰਵਨ।

ਜਿਹੜਾ ਮਨੁੱਖ ਆਪਣੀ ਕਿਰਤ ਕਮਾਈ ਵਿੱਚੋਂ ਵਾਹਿਗੁਰੂ ਦਾ ਬਖਸ਼ਿਆ ਹੋਇਆ ਖਜ਼ਾਨਾ ਸਮਝ ਕੇ ਦਸਵੰਧ ਕੱਢਦਾ, ਉਹਦੀ ਮਾਇਆ ਸਫਲ ਹੋ ਜਾਂਦੀ ਹੈ। ਉਹਦਾ ਖਾਧਾ ਪੀਤਾ ਪਹਿਨਿਆ ਪ੍ਰਵਾਨ ਹੋ ਜਾਂਦਾ। ਹੁਣ ਬਾਕੀ ਸਵਾਸਾਂ ਦਾ ਦਸਵੰਧ ਹੈ। ਜੋ 24,000 ਸਵਾਸ ਅਸੀਂ ਰਾਤ ਦਿਨ ਪਰਮੇਸ਼ਰ ਦੇ ਹੁਕਮ ਵਿੱਚ ਲੈ ਰਹੇ ਹਾਂ, ਇਹ ਵੀ ਦਸਵੰਧ ਗੁਰੂ ਦੇ ਲੇਖੇ ਲਾਉਣਾ ਹੈ। ਤੇਰੇ ਸਵਾਸਾਂ ਦੇ ਦਸਵੰਧ ਦੀ ਪਰਮੇਸ਼ਰ ਨੂੰ ਬੜੀ ਲੋੜ ਹੈ। ਹਰ ਮਨੁੱਖ ਦੇ ਸਿਰ ਤੇ ਸਵਾਸਾਂ ਦਾ ਦਸਵੰਧ ਇੱਕ ਕਰਜ਼ ਹੈ ਜੋ ਗੁਰੂ ਨੂੰ ਜ਼ਰੂਰ ਦੇਣਾ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤੇ ਜਿਹੜੇ ਭਾਈ ਦਸਵੰਧ ਸਵਾਸਾਂ ਦਾ ਕੱਢਦੇ ਹਨ, ਉਹਨਾਂ ਦਾ ਲੋਕ ਵੀ ਸੁਖੀ ਹੋ ਜਾਂਦਾ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ। ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਭਾਈ ਹਰ ਗੋਪਾਲ ਹੋਇਆ, ਬੜਾ ਅਨਿੰਦ ਸੇਵਕ ਸੀ। ਆਪਣੀ ਕਿਰਤ ਕਮਾਈ ਵਿੱਚੋਂ ਹਮੇਸ਼ਾ ਦਸਵੰਧ ਗੁਰੂ ਦੇ ਲੇਖੇ ਲਾਉਣਾ। ਸਤਿਗੁਰਾਂ ਦਾ ਬਖਸ਼ਿਆ ਹੋਇਆ ਰੋਜ ਨਿਤਨੇਮ ਵੀ ਕਰਨਾ, ਰਾਤ ਦਿਨ ਦੇ 24,000 ਸਵਾਸਾਂ ਵਿੱਚੋਂ ਸਵਾਸ ਵੀ ਸਫਲ ਕਰਨੇ, ਤੇ ਛੇਵੇਂ ਦੇ ਛੇਵੇਂ ਮਹੀਨੇ ਆ ਕੇ ਸਤਿਗੁਰਾਂ ਦੇ ਦੀਦਾਰ ਕਰਨੇ, ਕੁਝ ਦਿਨ ਠਹਿਰਨਾ, ਸੇਵਾ ਕਰਨੀ, ਸਤਸੰਗ ਕਰਨਾ, ਤੇ ਜਿਤਨਾ ਵੀ ਦਸਵੰਧ ਹੋਵੇ ਗੁਰੂ ਦੇ ਅਰਪਣ ਕਰ ਜਾਣਾ। ਐਸਾ ਜੀਵਨ, ਸੁਖੀ ਜੀਵਨ, ਲੋਕ ਪਰਲੋਕ ਦੇ ਸੁਖ ਮਾਣਨ ਵਾਲਾ ਜੀਵਨ ਗੁਰੂ ਨੇ ਭਾਈ ਹਰ ਗੋਪਾਲ ਨੂੰ ਬਖਸ਼ਿਸ਼ ਕੀਤਾ। ਅੱਜ ਭਾਈ ਹਰ ਗੋਪਾਲ ਸਰੀਰਕ ਰੋਗੀ ਹੋਣ ਕਰਕੇ, ਸਰੀਰ ਢਿੱਲਾ ਹੋਣ ਕਰਕੇ ਆਖਿਆ ਆਪਣੇ ਪੁੱਤਰ ਨੂੰ, ਬਈ ਜਾ ਕੇ ਗੁਰੂ ਕੇ ਦੀਦਾਰ ਵੀ ਕਰਕੇ ਆ ਤੇ ਆ ਦਸਵੰਧ ਵੀ ਪਹੁੰਚਾ ਕੇ ਆ, ਕਿਉਂਕਿ ਗੁਰੂ ਪਹਿਲਾਂ ਦਿੰਦਾ ਤੇ ਫਿਰ ਭਾਈ ਸਾਡਾ ਪਿਆਰ ਵੇਖਦਾ, ਬਈ ਮੇਰਾ ਸਪੁੱਤਰ ਕਿਤਨਾ ਕੁ ਮੇਰੇ ਨਾਲ ਪਿਆਰ ਕਰਦਾ, ਇਹ ਮਾਇਆ ਨੂੰ ਹੀ ਪਕੜੀ ਬੈਠਾ ਜਾਂ ਕੁਛ ਇਹਦੇ ਅੰਦਰ ਪ੍ਰੇਮਾ ਭਗਤੀ ਵੀ ਹੈ। ਪਰਮੇਸ਼ਰ ਦਿੰਦਾ ਸਭ ਨੂੰ ਹੈ, ਪਰ ਕਈ ਉਸ ਦੀਆਂ ਦਾਤਾਂ ਨੂੰ ਪਕੜ ਕੇ ਬੈਠ ਜਾਂਦੇ ਹਨ, ਦਾਤਾਰ ਨੂੰ ਵਿਸਾਰ ਦਿੰਦੇ ਹਨ। ਤੇ ਜਿਹੜੇ ਭਾਈ ਦਾਤਾਰ ਨੂੰ ਚੇਤੇ ਰੱਖਦੇ ਹਨ, ਉਹਨਾਂ ਨੂੰ ਕਦੇ ਜੀਵਨ ਵਿੱਚ ਤੋਟ ਨਹੀਂ ਆਉਂਦੀ। ਉਚਾਰਨ ਕਰੋ ਸ੍ਰੀ ਭਾਈ ਹਰ ਗੋਪਾਲ ਦਾ ਪੁੱਤਰ ਬਾਣੀਆਂ ਪੁੱਤਰ ਸੀ, ਹਰ ਵੇਲੇ ਲੇਖੇ ਜੋਖੇ ਵਿੱਚ ਇਹੀ ਯਤਨ ਹੈ ਕਿ ਜਿਤਨਾ ਕੁ ਲਾਇਆ ਉਸ ਤੋਂ ਵੱਧ ਹੀ ਪ੍ਰੋਫਿਟ ਇਕੱਠਾ ਕਰਨਾ। ਕਦੇ ਸਤਸੰਗ ਵਿੱਚ ਜਾਂ ਗੁਰੂ ਘਰ ਵਿੱਚ ਗਿਆ ਨਹੀਂ ਸੀ, ਅੱਜ ਪਿਤਾ ਦੀ ਆਗਿਆ ਪਾ ਕੇ ਦਸਵੰਧ ਲੈ ਕੇ ਤੁਰ ਪਿਆ ਆਨੰਦਪੁਰ ਸਾਹਿਬ। 500 ਰੁਪਈਏ ਦਸਵੰਧ, ਜਦੋਂ ਸਤਿਗੁਰਾਂ ਦੇ ਅੱਗੇ ਜਾ ਕੇ ਮੱਥਾ ਟੇਕੇ, ਮਹਾਰਾਜ ਮੈਂ ਹਰ ਗੋਪਾਲ ਦਾ ਪੁੱਤਰ ਹਾਂ ਤੇ ਉਹਨਾਂ ਦਾ ਸਰੀਰ ਢਿੱਲਾ ਹੋਣ ਕਰਕੇ ਆਪ ਤਾਂ ਨਹੀਂ ਆ ਸਕੇ, ਆ ਦਸਵੰਧ ਉਹਨਾਂ ਨੇ ਭੇਜਿਆ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਜਿਤਨੇ ਕੁ ਦਿਨ ਠਹਿਰਨੇ ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਸਿਮਰਨ ਕਰੋ, ਤੇ ਜਦੋਂ ਜਾਣਾ ਤਾਂ ਸਾਨੂੰ ਮਿਲ ਕੇ ਜਾਣਾ। ਭਾਈ ਹਰ ਗੋਪਾਲ ਦੇ ਪੁੱਤਰ ਦਾ ਖਿਆਲ ਸੀ ਬਈ 500 ਰੁਪਇਆ ਹਜ਼ੂਰ ਦੇ ਅੱਗੇ ਮੱਥਾ ਟੇਕਿਆ, ਕੋਈ ਚੰਗੀ ਹੀ ਜਾਂਦੀ ਵੇਰਾ ਵਸਤੂ ਦੇਣਗੇ, 1,000-2,000 ਦੀ ਤਾਂ ਦੇਣਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। 2-4 ਦਿਨ ਠਹਿਰਿਆ, ਆਗਿਆ ਮੰਗੀ ਸਤਿਗੁਰਾਂ ਪਾਸ਼ੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਕੜਾ ਤੇ ਥੋੜਾ ਜਿਹਾ ਪ੍ਰਸ਼ਾਦ ਭਾਈ ਹਰ ਗੋਪਾਲ ਦੇ ਪੁੱਤਰ ਨੂੰ ਦਿੱਤਾ, ਆਖਿਆ ਜਾਓ ਗੁਰੂ ਘਰ ਵੱਲੋਂ ਤੁਹਾਨੂੰ ਖੁਸ਼ੀਆਂ ਹਨ, ਆਗਿਆ ਹੈ। ਮਨ ਵਿੱਚ ਸੋਚਦਾ ਬਈ ਪਤਾ ਨਹੀਂ ਸਾਹਿਬਾਂ ਨੂੰ ਸਮਝ ਨਹੀਂ ਆਈ ਹੋਣੀ ਕਿ ਮੈਂ ਜਾ ਰਿਹਾ, ਆ ਇਤਨਾ ਕੁ ਪ੍ਰਸ਼ਾਦ ਤੇ ਇੱਕ ਕੜਾ ਦੇ ਦਿੱਤਾ। ਮਹਾਰਾਜ ਮੈਂ
ਆਗਿਆ ਮੰਗੀ ਆ ਜਾਣ ਵਾਸਤੇ ਤੇ ਹਜ਼ੂਰ ਕਹਿਣ ਲੱਗੇ ਅਸੀਂ ਵੀ ਤੈਨੂੰ ਭਾਈ ਖੁਸ਼ੀਆਂ ਦਿੱਤੀਆਂ ਹਨ ਆਗਿਆ ਦਿੱਤੀ ਹੈ ਜਾਓ ਸੁਖੀ ਵਸੋ।

ਕਾਰ ਵਿਹਾਰ ਵਿੱਚ ਤੇ ਉਹਦਾ ਦਸਵੰਧ ਗੁਰੂ ਨੂੰ ਦਿੱਤਾ ਤੇ ਫਿਰ ਗੁਰੂ ਨੇ ਅੱਗੋਂ ਕੀ ਦਿੱਤਾ ਇੱਕ ਕੜਾ ਕਿਤਨੇ ਗੁਦਾ ਹੈ ਤੇ ਥੋੜਾ ਜਿਹਾ ਪ੍ਰਸਾਦ ਦੇ ਦਿੱਤਾ ਬੜਾ ਘਾਟੇ ਬੰਦਾ ਸੌਦਾ ਹੋਇਆ ਉਦਾਸ ਹੈ ਮਨ ਆ ਰਹੇ ਘਰ ਵੱਲ ਤੇ ਰਸਤੇ ਵਿੱਚ ਇੱਕ ਗੁਰੂ ਕਾ ਸਿੱਖ ਮਿਲ ਗਿਆ ਆਖਿਆ ਬਈ ਮੈਨੂੰ ਜਾਪਦਾ ਤੂੰ ਆਨੰਦਪੁਰ ਦੀ ਆਨੰਦਮਈ ਧਰਤੀ ਤੋਂ ਹੋ ਕੇ ਆਇਆ ਜਾਪਦਾ ਗੁਰੂ ਕੋਲੋਂ ਹੋ ਕੇ ਆਇਆ ਹਾਂ ਮੈਂ ਗਿਆ ਤਾਂ ਸਾਂ ਸਤਿਗੁਰਾਂ ਦੇ ਦੀਦਾਰ ਕਰਨ ਲਈ ਦਸਵੰਧ ਹਾਜ਼ਰ ਕਰਨ ਲਈ ਗਿਆ ਸਾਂ ਪਰ ਲੁਟੀ ਕੇ ਆ ਗਿਆ ਆ 500 ਰੁਪਈਏ ਹਜ਼ੂਰ ਦੇ ਅੱਗੇ ਭੇਟਾ ਰੱਖੇ ਹਨ ਤੇ ਉਹਦੇ ਬਦਲੇ ਆ ਕੜਾ ਤੇ ਥੋੜਾ ਜਿਹਾ ਪ੍ਰਸਾਦ ਦੇ ਕੇ ਤੋਰ ਦਿੱਤੇ ਨੇ ਉਹ ਗੁਰੂ ਕਾ ਸਿੱਖ ਕਹਿਣ ਲੱਗਾ ਨਾ ਭਾਈ ਗੁਰੂ ਕੇ ਲਾਲ ਐਸਾ ਬਚਨ ਨਾ ਕਰੀ ਗੁਰੂ ਦੀ ਮੁੱਠੀ ਵਿੱਚ ਤਾਂ 14 ਲੋਕਾਂ ਦਾ ਧਨ ਹੈ ਜਿਸ ਤੇ ਮਰਜ਼ੀ ਹੈ ਕਿਰਪਾ ਕਰ ਦੇਣ ਜਿਸ ਤੇ ਮਰਜ਼ੀ ਹੈ ਰਹਿਮਤਾਂ ਕਰ ਦੇਣ ਉਹਨਾਂ ਦੇ ਤਾਂ ਬਚਨਾਂ ਵਿੱਚ ਲੋਕ ਪਰਲੋਕ ਦੇ ਸੁੱਖੇ ਨੇ ਓਏ ਤੂੰ ਤਾਂ ਬੜਾ ਭਾਗਾਂ ਵਾਲਾ ਹੈ ਤੈਨੂੰ ਸਤਿਗੁਰਾਂ ਨੇ ਆਪਣਾ ਕੜਾ ਦਿੱਤਾ ਕਿਸੇ ਨੂੰ ਕੜਾ ਦੇਣਾ ਆਪਣੀ ਬਾਂਹ ਦੇਣੀ ਹੈ ਉਹ ਗੁਰੂ ਨੇ ਤੁਹਾਨੂੰ ਆਪਣਾ ਬਣਾ ਕੇ ਤੁਹਾਨੂੰ ਇਹ ਕੜੇ ਦੀ ਦਾਤ ਬਖਸ਼ੀ ਹੈ ਤੇ ਪ੍ਰਸ਼ਾਦ ਦਿੱਤਾ ਆਖਿਆ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਇਹ ਕਿਤਨੇ ਕੁ ਦਾ ਹੋਵੇਗਾ ਮੈਂ ਤਾਂ ਇਹ ਸਮਝਣਾ ਕਿ ਮੈਂ ਇੱਥੇ ਆ ਕੇ ਕੁਝ ਗੁਆ ਕੇ ਚੱਲਿਆ ਖੱਟ ਕੇ ਨਹੀਂ ਚੱਲਿਆ ਉਹ ਗੁਰੂ ਕਾ ਸਿੱਖ ਕਹਿਣ ਲੱਗਾ ਫਿਰ ਜੋ ਕੁਝ ਤੂੰ ਗੁਰੂ ਕੀ ਬੇਟਾ ਕੀਤੀ ਹੈ ਉਸ ਤੋਂ 100 ਰੁਪਈਆ ਵੱਧ ਮੈਂ ਤੈਨੂੰ ਦੇ ਦੇਣਾ ਤੇ ਇਹ ਬਖਸ਼ਿਸ਼ ਮੇਰੇ ਤੇ ਕਰ ਦੇ ਮਨ ਵਿੱਚ ਸੋਚਿਆ ਬਈ ਇਹ ਮੇਰੇ ਪਿਤਾ ਤੋਂ ਵੀ ਵੱਧ ਮੂਰਖ ਹੈ ਕਿਉਂਕਿ ਮੈਂ ਤਾਂ 500 ਗਵਾ ਕੇ ਆਇਆ ਤੇ ਇਹ 600 ਨੂੰ ਅੱਗੇ ਪ੍ਰਸਾਦ ਵਿਕ ਰਿਹਾ ਹੈ ਤਾਂ ਇਹਦਾ ਮਤਲਬ ਹੈ ਉਹਨਾਂ ਤੋਂ ਵੀ ਵੱਧ ਮੂਰਖ ਹੈ ਭਾਈ ਜਿਵੇਂ ਮਰਜ਼ੀ ਹੈ ਤੇਰੀ ਕਰ ਲੈ ਮੈਂ ਤਿਆਰ ਹਾਂ ਉਹ ਗੁਰੂ ਕੇ ਸਿੱਖ ਨੇ ਆਪਣਾ ਮਕਾਨ ਗਹਿਣੇ ਰੱਖਿਆ ਜੋ ਕੁਝ ਗਹਿਣਾ ਪਤਾ ਸੀ ਵੇਚਿਆ ਤੇ 600 ਰੁਪਈਏ ਇਸ ਦੀ ਭੇਟਾ ਕਰਨ ਤੋਂ ਪਹਿਲਾਂ ਬੜੇ ਪਿਆਰ ਦੇ ਨਾਲ ਪ੍ਰਸ਼ਾਦ ਛਕਾਇਆ ਗਰਮ ਜਲ ਦੇ ਨਾਲ ਹੱਥ ਪੈਰ ਧੁਆਏ ਪ੍ਰਸ਼ਾਦ ਛਕਾਇਆ ਸੇਵਾ ਕੀਤੀ ਮੱਥਾ ਟੇਕਿਆ ਤੇ ਆਖਿਆ ਬਈ ਮੁਖ ਤੋਂ ਇੱਕ ਵੇਰਾ ਕਹਿ ਦੇ ਭਾਈ ਇਹ ਬਖਸ਼ਿਸ਼ ਜੋ ਗੁਰੂ ਨੇ ਮੈਨੂੰ ਦਿੱਤੀ ਹੈ ਮੈਂ 600 ਰੁਪਏ ਵਿੱਚ ਇਹ ਤੁਹਾਨੂੰ ਦਿੰਦਾ ਹਾਂ ਸਿੱਖ ਨੇ ਝੋਲੀ ਅੱਡੀ ਆ ਲਿਆ ਬਈ ਪਹਿਲਾਂ ਪੈਸੇ ਪਕੜਾਏ ਤੇ ਫਿਰ ਇਸ ਨੇ ਕਿਹਾ ਬਈ ਜੋ ਗੁਰੂ ਕਿਆ ਨੇ ਮੈਨੂੰ ਦਾਤ ਦਿੱਤੀ ਹੈ ਇਹ ਦਾਤ ਮੈਂ ਇਹਨਾਂ ਦੀ ਝੋਲੀ ਵਿੱਚ ਪਾਉਂਦਾ ਹਾਂ ਕਹਿ ਕੇ ਤੁਰ ਗਿਆ ਜਦੋਂ ਘਰ ਪਹੁੰਚਿਆ ਭਾਈ ਹਰ ਗੋਪਾਲ ਉਡੀਕ ਰਿਹਾ ਸੀ ਕਿ ਸਾਹਿਬ ਜੀ ਨੇ ਕੀ ਬਖਸ਼ਿਸ਼ਾਂ ਕੀਤੀਆਂ ਹੋਣਗੀਆਂ ਕਿੱਡੀਆਂ ਰਹਿਮਤਾਂ ਅੱਗੇ ਕਰਦੇ ਹਨ ਝੋਲੀਆਂ ਭਰ ਕੇ ਆਉਂਦੇ ਹਨ ਕਿਉਂ ਭਾਈ ਗੁਰੂ ਕੇ ਦਰ ਤੇ ਤਾਂ ਭਾਈ ਗੁਰੂ ਕੀ ਨਜ਼ਰ ਵਿੱਚ ਹੀ ਅੰਮ੍ਰਿਤ ਹੈ ਐਸੀਆਂ ਮਾੜੀਆਂ ਰੇਖਾਵਾਂ ਮਿਟ ਜਾਂਦੀਆਂ ਹਨ ਗੁਰੂ ਕੇ ਸਾਹਮਣੇ ਆ ਕੇ ਜਿਹੜੀਆਂ ਕਿ ਇਨਸਾਨ ਦੁੱਖ ਭੋਗ ਭੋਗ ਕੇ ਐਵੇਂ ਜੀਵਨ ਨਸ਼ਟ ਕਰ ਲੈਂਦਾ ਤੇ ਗੁਰੂ ਦੇ ਦਰ ਤੇ ਆ ਕੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਭਾਈ ਹਰਗੋਪਾਲ ਨੇ ਜਦੋਂ ਤੱਕਿਆ ਬਈ ਮੇਰਾ ਬੇਟਾ ਆਇਆ ਹੈ ਬੜੇ ਪਿਆਰ ਦੇ ਨਾਲ ਉੱਠ ਕੇ ਮਿਲਿਆ ਬੇਟਾ ਸਤਿਗੁਰਾਂ ਦੀ ਭੇਟਾ ਕੀਤੀ ਸੀ ਦਸਵੰਧ ਤੇ ਸਤਿਗੁਰਾਂ ਨੇ ਫਿਰ ਕੀ ਬਖਸ਼ਿਸ਼ ਕੀਤੀ ਹੈ ਕੀ ਰਹਿਮਤ ਕੀਤੀ ਹੈ ਆਖਿਆ ਮਹਾਰਾਜ ਤੁਸੀਂ ਤਾਂ ਪਿਤਾ ਜੀ ਹਮੇਸ਼ਾ ਹੀ ਲੁਟਾ ਆਉਂਦੇ ਸੀ ਮੈਂ 500 ਰੁਪਈਏ ਮੱਥਾ ਟੇਕੇ ਸੀ ਤੇ ਕੜਾ ਤੇ ਥੋੜਾ ਜਿਹਾ ਪ੍ਰਸਾਦ ਮਿਲਿਆ ਤੇ ਰਸਤੇ ਵਿੱਚ ਇੱਕ ਸਿੱਖ ਮਿਲ ਗਿਆ ਮੈਂ 500 ਤੇ 600 ਵੱਟ ਕੇ ਲਿਆਂਦੇ ਹਨ ਉਹ ਬਖਸ਼ਿਸ਼ ਉਹਨੂੰ ਦੇ ਦਿੱਤੀ ਤੇ ਪਿਆਰੀ ਸਾਧ ਸੰਗਤ ਭਾਈ ਹਰਗੋਪਾਲ ਤੇ ਜਿਹੜੀਆਂ ਬਰਕਤਾਂ ਗੁਰੂ ਘਰ ਦੀਆਂ ਸਨ ਉਹ ਖਤਮ ਹੋ ਗਈ ਕਿਉਂਕਿ ਗੁਰੂ ਘਰ ਵਿੱਚ ਖਾਤਾ ਹੈ ਤਾਂ ਬਈ ਤੇਰੀ ਸਾਂਝ ਹੈ ਦਿਨੋ ਦਿਨ ਘਟਦਾ ਜਾ ਰਿਹਾ ਅੱਜ ਰੋਟੀ ਤੋਂ ਵੀ ਆਵਾਜ਼ਾਰ ਹੋ ਗਏ ਆਖਿਆ ਬੇਟਾ ਤੂੰ ਬਹੁਤ ਮਾੜਾ

ਉਚਾਰਨ ਕੀਤਾ ਹੋਇਆ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ, ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ। ਜਿੱਥੇ ਪੱਟਾ ਨੇ ਇਹ ਗੱਲ ਕਹੀ, ਉੱਥੇ ਭਾਈ ਗੁਰਦਾਸ ਜੀ ਨੇ ਵੀ ਅਨੇਕਾਂ ਪੌੜੀਆਂ ਉਚਾਰ ਕੇ ਇਹ ਗੱਲ ਕਹੀ। ਪਰ ਜਦ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਵੱਲ ਦੇਖਦੇ ਹਾਂ, ਅਕਾਲ ਪੁਰਖ ਦਾ ਰੂਪ ਹੁੰਦਿਆਂ ਹੋਇਆਂ ਵੀ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰ, ਕੋਈ ਮੈਨੂੰ ਭੂਤਨਾ ਆਖਦਾ, ਕੋਈ ਬੇਤਾਲਾ ਆਖਦਾ, ਕੋਈ ਆਖਦਾ ਇਹ ਤੇ ਨਾਨਕ ਵਿਚਾਰਾ, ਤੇ ਕੋਈ ਕਹਿੰਦਾ ਇਹ ਨਾਨਕ ਦੀਵਾਨਾ ਹੈ। ਕਿਸੇ ਨੂੰ ਕੋਈ ਮਾੜਾ ਕਵੇ ਤੇ ਜਿਸ ਨੂੰ ਮਾੜਾ ਕਿਹਾ ਉਹ ਕਦੀ ਨਹੀਂ ਕਵੇਗਾ ਕਿ ਮੈਨੂੰ ਕਿਸੇ ਨੇ ਮਾੜਾ ਕਿਹਾ। ਹਰ ਇਨਸਾਨ ਆਪਣੀ ਵਡਿਆਈ ਚਾਹੁੰਦਾ, ਪਰ ਧੰਨ ਗੁਰੂ ਨਾਨਕ ਸਾਹਿਬ ਗੁਣਾਂ ਦੇ ਖਜ਼ਾਨੇ, ਵਡਿਆਈਆਂ ਦੇ ਖਜ਼ਾਨੇ, ਪਰ ਫਿਰ ਵੀ ਗੁਰੂ ਹੋ ਕੇ ਇਹ ਨਿਮਰਤਾ ਸ਼ਬਦ ਵਿੱਚ ਆਪ ਬਿਆਨ ਕਰਦੇ ਹਨ। ਕੋਈ ਮੈਨੂੰ ਪੋਤਨਾ ਕਹਿ ਰਿਹਾ, ਕੋਈ ਬੇਤਾਲਾ ਕਹਿ ਰਿਹਾ, ਕੋਈ ਬੇਚਾਰਾ ਕਹਿ ਰਿਹਾ, ਕੋਈ ਦੀਵਾਨਾ ਕਹਿੰਦਾ ਕਿ ਨਾਨਕ ਦੀਵਾਨਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਐ ਦੁਨੀਆਂ ਦੇ ਲੋਕੋ, ਹਾਂ ਮੈਂ ਦੀਵਾਨਾ ਹਾਂ, ਪਰ ਕਿਹੜਾ ਦੀਵਾਨਾ? ਉਹ ਦੀਵਾਨਾ ਜਿਹਨੂੰ ਪਰਮੇਸ਼ਰ ਦੇ ਨਾਮ ਨਾਲ ਪਿਆਰ ਹੈ।

ਤੂੰ ਕੋਈ ਵੀ ਹੈ ਕਿਸੇ ਵੀ ਮਜ਼ਹਬ ਦਾ ਮੰਨਣ ਵਾਲਾ ਹਰ ਇਨਸਾਨ ਦੇ ਨਾਲ ਪਿਆਰ ਕਰ ਕਿਉਂਕਿ ਜਦ ਇਨਸਾਨ ਆਪਣੇ ਆਪ ਨੂੰ ਕੁਝ ਨਾ ਸਮਝੇ ਇਹੋ ਹੀ ਸਮਝੇ ਮੈਂ ਕੁਝ ਨਹੀਂ ਜੋ ਹੈ ਮੇਰਾ ਪਰਮੇਸ਼ਰ ਹੈ ਫਿਰ ਮਨ ਵਿੱਚ ਦੁਬਦਾ ਈਰਖਾ ਨਿਕਲ ਜਾਂਦੀ ਹੈ ਔਰ ਇਨਸਾਨ ਦੇ ਸਾਹਮਣੇ ਕੀ ਰਹਿ ਜਾਂਦਾ ਹੈ ਇੱਕ ਪਰਮੇਸ਼ਰ ਤੇ ਜਦ ਮਨ ਵਿੱਚ ਪਰਮੇਸ਼ਰ ਹੋਵੇਗਾ ਫਿਰ ਵੈਰ ਵਿਰੋਧੀ ਭਾਵਨਾ ਆਪੇ ਖਤਮ ਹੋ ਜਾਏਗੀ ਤੇ ਜਿਸ ਮਨ ਵਿੱਚ ਪਰਮੇਸ਼ਰ ਦਾ ਨਾਮ ਆ ਜਾਏਗਾ ਫਿਰ ਉੱਥੇ ਇਹਨਾਂ ਸ਼ਬਦਾਂ ਦਾ ਵਾਸਾ ਹੋਵੇਗਾ ਦੁਬਦਾ ਦੂਰ ਹੋਵੇਗੀ ਤੇ ਫਿਰ ਇਨਸਾਨ ਆਪਣੇ ਸਾਹਿਬ ਨਾਲ ਆਪਣੇ ਮਾਲਕ ਨਾਲ ਪਿਆਰ ਕਰੇਗਾ ਆਪਣੇ ਆਪ ਨੂੰ ਮੰਨਦਾ ਤੇ ਦੂਜੇ ਨੂੰ ਚੰਗਾ ਸਮਝੇਗਾ ਐਸੀ ਅਵਸਥਾ ਜਦ ਮਨ ਵਿੱਚ ਆ ਜਾਵੇ ਤੇ ਸਮਝੋ ਉਹ ਇਨਸਾਨ

ਕਿਤੇ ਬੜੀਆਂ ਪਵਿੱਤਰ ਨਦੀਆਂ ਦਰਿਆ ਹਨ, ਆ ਸਮੁੰਦਰ ਦਾ ਜਲ ਤੇਰੇ ਹਾਜ਼ਰ ਹੈ, ਇੱਕ ਬੂੰਦ ਲਈ ਇਤਨਾ ਤਰਸ ਰਿਹਾ, ਇਤਨਾ ਵਿਆਕੁਲ

ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਪੀਰਾਂ ਦੀ ਸੇਵਾ ਚਾਕਰੀ ਹੈ ਬੜੀ ਕਰੜੀ, ਔਖੀ ਹੈ, ਅਲੂਣੀ ਛਿੱਲ ਚੱਟਣ ਵਾਲੀ ਗੱਲ ਹੈ। ਖੰਡੇ ਦੀ ਧਾਰ ਤੇ ਤੁਰਨ ਵਾਲੀ ਗੱਲ ਹੈ ਗੁਰੂ ਪੀਰਾਂ ਦੀ ਚਾਕਰੀ ਕਰਨੀ, ਸੇਵਾ ਕਰਨੀ। ਪਰ ਹਜ਼ੂਰ ਕਹਿੰਦੇ ਨੇ ਹੈ ਕਠਿਨ ਪਰ ਸੁਖ ਸਾਰ ਹੈ। ਸੇਵਾ ਕਰਕੇ ਮੁਰਸ਼ਦ ਦੀ ਆਪ ਹੀ ਨਹੀਂ ਤਰ ਜਾਂਦਾ, ਕੁਟੰਬ ਹੀ ਨਹੀਂ ਤਰ ਜਾਂਦਾ, ਅਨੇਕਾਂ ਦਾ ਭਲਾ ਕਰ ਜਾਂਦਾ ਸੇਵਾ ਕਰਨ ਵਾਲਾ, ਅਨੇਕਾਂ ਨੂੰ ਤਾਰ ਜਾਂਦਾ ਹੈ। ਤਾਂ ਬਾਈ ਮਾਂ ਕਰੜੀ ਹੁਕਮ ਮੰਨਣਾ, ਸੇਵਕ ਹੋ ਕੇ ਜੇ ਆਰਾਮ ਪਾਲ ਰਿਹਾ ਤਾਂ ਸੇਵਕ ਨਹੀਂ, ਭਿਖਾਰੀ ਹੋ ਕੇ ਅਹੰਕਾਰ ਕਰ ਰਿਹਾ ਮਨ ਕਰਦਾ ਤਾਂ ਭਿਖਾਰੀ ਕਰਦਾ ਹੈ। ਜੇ ਤੂੰ ਗੁਰੂ ਦੇ ਦਰ ਦਾ, ਗੁਰੂ ਨਾਨਕ ਦੇ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰ। ਜੇ ਗੁਰੂ ਨਾਨਕ ਦੇ ਦਰ ਦਾ ਸੇਵਕ ਬਣ ਗਿਆ ਤਾਂ ਫਿਰ ਆਰਾਮ ਨਾ ਪਾਲ, ਕਿਉਂਕਿ ਸੇਵਕ ਕੀ, ਆਰਾਮ ਕੀ, ਭਿਖਾਰੀ ਕੀ, ਮਨ ਕੀ। ਇਹ ਮਹਾਂਕਰੜੀ ਕਾਰ ਹੈ ਗੁਰੂ ਦੀ ਕਾਰ ਕਰਨੀ। ਭਾਈ ਲਹਿਣਾ ਜੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਏ, ਦਰਸ਼ਨ ਕੀਤੇ, ਪਤਾ ਨਹੀਂ ਕਰੋੜਾਂ ਜਨਮਾਂ ਦੀ ਕਮਾਈ ਸੀ। ਜਦੋਂ ਗੁਰੂ ਨਾਨਕ ਦਾ ਦਰਸ਼ਨ ਕੀਤਾ ਤਾਂ ਫਿਰ ਆਪਣਾ ਤਨ ਮਨ ਸਭ ਕੁਝ ਗੁਰੂ ਦੇ ਅਰਪਣ ਕਰ ਦਿੱਤਾ, ਸਿਰ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ ਫਿਰ ਚੁੱਕਿਆ ਨਹੀਂ। ਫਿਰ ਹੁਕਮ ਵਿੱਚ ਕਿਤਨੇ ਇਮਤਿਹਾਨ ਹੋਏ, ਕਿਤਨੇ ਪਰਚੇ ਪਾਏ ਗਏ, ਸਾਰਿਆਂ ਪਰਚਿਆਂ ਵਿੱਚੋਂ ਭਾਈ ਲਹਿਣਾ ਜੀ ਪਾਸ ਹੋ ਗਏ। ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ, ਗੁਰੂ ਪੀਰ ਦੀ ਚਾਕਰੀ ਤੇ ਫਿਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਇਮਤਿਹਾਨ ਵਿੱਚੋਂ ਪਾਸ ਹੋਣਾ, ਇਹ ਬੜਾ ਔਖਾ ਹੈ। ਭਾਈ ਲਹਿਣਾ ਜੀ ਬੜੇ ਸੁੰਦਰ ਬਸਤਰ ਪਹਿਰੇ ਹੋਏ ਹਨ, ਗੁਰੂ ਨਾਨਕ ਦੇ ਦੀਦਾਰ ਨੂੰ ਆਏ, ਘਰ ਪਹੁੰਚੇ। ਜਗਤ ਮਾਤਾ ਸੁਲੱਖਣੀ ਨੇ ਕਿਹਾ ਜੀ ਉਹ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਹਨ। ਜਦੋਂ ਖੇਤਾਂ ਵਿੱਚ ਗਏ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਝੋਨੇ ਦੀ ਪਨੀਰੀ ਲਾ ਰਹੇ ਸਨ। ਪਨੀਰੀ ਦੀ ਪੰਡ ਬੰਨੀ ਹੋਈ ਹੈ ਤੇ ਜਾਂ ਭਾਈ ਲਹਿਣਾ ਜੀ ਆਏ, ਇਹ ਵੀ ਇੱਕ ਇਮਤਿਹਾਨ ਸੀ, ਕੋਈ ਜਲ ਪਾਣੀ ਨਹੀਂ ਪੁੱਛਿਆ। ਆ ਭਾਈ ਪੁਰਖਾ, ਆ ਧਰ ਲੈ ਸਿਰ ਤੇ ਪੰਡ, ਐਡੀ ਪੰਡ ਜਿਹਦੇ ਵਿੱਚੋਂ ਚਿੱਕੜ ਚੋਹ ਰਿਹਾ ਸੀ, ਸਵੱਛ ਸੋਹਣੇ ਵਸਤਰਾਂ ਦੇ ਪਾਇਆ ਹੋਇਆ ਉੱਤੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹ ਪੰਡ ਭਾਈ ਲਹਿਣੇ ਦੇ ਸਿਰ ਤੇ ਰਖਾ ਦਿੱਤੇ। ਉਚਾਰਨ ਕਰੋ ਸ੍ਰੀ ਮਹਾਰਾਜ। ਸਵੱਛ ਵਸਤਰ ਪਹਿਨੇ ਹੋਏ ਸੀ, ਕਿਸੇ ਹੋਰ ਸੇਵਕ ਦੇ ਸਿਰ ਤੇ ਰੱਖ ਦਿੰਦੇ। ਆ ਵੇਖੋ ਸਾਰੇ ਵਸਤਰ ਚਿੱਕੜ ਨਾਲ ਲਿਬੜ ਗਏ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਹ ਚਿੱਕੜ ਨਹੀਂ, ਇਹ ਤਾਂ ਕੇਸਰ ਹੈ। ਗੁਰੂ ਘਰ ਦੀ ਸੇਵਾ, ਟੋਕਰੀ ਚੁੱਕਣੀ, ਚਾਕਰੀ ਕਰਨੀ, ਸੇਵਾ ਕਰਨੀ, ਇਹ ਤਾਂ ਕੇਸਰ ਹੈ। ਜਦੋਂ ਘਰ ਆਏ ਜਗਤ ਮਾਤਾ ਸੁਲੱਖਣੀ ਨੇ ਬੇਨਤੀ ਕੀਤੀ, ਸਵਾਮੀ ਆਏ ਸਨ ਬਿਠਾਉਂਦੇ, ਕੋਈ ਜਲ ਪਾਣੀ ਪੁੱਛਦੇ, ਆਉਂਦਿਆਂ ਹੀ ਏਡੀ ਵੱਡੀ ਪੰਡ ਰਖਾ ਦਿੱਤੀ ਜੇ ਸਿਰ ਤੇ ਭਾਈ ਲੈਣੇ ਦੇ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸੁਲੱਖਣੀਏ, ਇਹ ਪੰਡ ਇਹੋ ਹੀ ਚੁੱਕ ਸਕਦਾ ਕਿਉਂਕਿ ਇਸਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਉਚਾਰਨ ਕਰੋ ਸ੍ਰੀ। ਦੁੱਖਾਂ ਵਿੱਚ ਜਲ ਬਦਲ ਰਿਹਾ ਸੰਸਾਰ, ਇਹ ਸੱਚ ਨਾਲ ਜੋੜਨਗੇ। ਸੁੱਖਾਂ ਦੇ ਭਾਈਵਾਲ ਤਾਂ ਬਹੁਤ ਹੁੰਦੇ ਹਨ,
ਪਰ ਕਿਸੇ ਦੇ ਦੁੱਖਾਂ ਦੀ ਪੰਡ ਆਪਣੇ ਸਿਰ ਤੇ ਰੱਖ ਲੈਣੀ ਤੇ ਸੁੱਖਾਂ ਦੀਆਂ ਚੋਲੀਆਂ ਭਰ ਦੇਣੀਆਂ, ਇਹ ਭਾਈ ਲਹਿਣੇ ਜੀ ਦੇ ਹਿੱਸੇ ਆਇਆ। ਹਜ਼ੂਰ ਨੇ ਬਚਨ ਕੀਤਾ, ਭਾਈ ਲਹਿਣੇ ਨੇ ਸਾਰੇ ਸੰਸਾਰ ਦੀ ਪੰਡ ਚੁੱਕਣੀ ਹੈ। ਪਿਆਰੀ ਸਾਧ ਸੰਗਤ, ਇੱਕ ਪਰਚਾ ਹੀ ਸੀ, ਸਵੱਛ ਬਸਤਰ ਪਹਿਨੇ ਹੋਣ, ਦੂਰ ਤੋਂ ਚੱਲ ਕੇ ਆਵੇ ਤੇ ਫਿਰ ਆਉਂਦਿਆਂ ਨਾਲ ਚਿੱਕੜ ਦੀ ਭਰੀ ਹੋਈ ਪਨੀਰੀ ਦੀ ਪੰਡ ਸਿਰ ਤੇ ਰੱਖ ਦੇਣੀ। ਭਾਈ ਲਹਿਣਾ ਜੀ ਨੇ ਸਤ ਬਚਨ ਕੀਤਾ, ਧੰਨ ਭਾਗ ਸਮਝੇ। ਤਾਂ ਇਸ ਲਈ ਹਜ਼ੂਰ ਕਹਿੰਦੇ ਹਨ, ਭਾਈ ਗੁਰਪੀਰਾਂ ਕੀ ਇਹਨਾਂ ਚਾਕਰੀਆਂ ਨੂੰ, ਇਸ ਸੇਵਾ ਨੂੰ ਕੋਈ ਸਮਝ ਸਕਦਾ ਹੈ?

ਅੱਜ ਭਾਈ ਲੈਣੇ ਤੇ ਹੋਰ ਪਰਚਾ ਪਾਇਆ। ਇਹ ਹੁਕਮ ਦਾ ਪਰਚਾ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਸਭਾ ਲੱਗੀ ਹੋਈ ਹੈ, ਸੰਗਤਾਂ ਜੁੜੀਆਂ ਹੋਈਆਂ ਹਨ। ਇੱਕ ਪ੍ਰੇਮੀ ਨੇ ਆ ਕੇ ਟਕਾ ਮੱਥਾ ਟੇਕਿਆ, ਹਜ਼ੂਰ ਆਪਣੀ ਮੁੱਠੀ ਵਿੱਚ ਬੰਦ ਕਰਕੇ ਕਹਿਣ ਲੱਗੇ, ਭਾਈ ਕੋਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ। ਸ੍ਰੀ ਚੰਦ ਪੁੱਤਰ, ਲਖਮੀ ਦਾਸ ਪੁੱਤਰ, ਤੁਸੀਂ ਦੱਸੋ, ਬਾਬਾ ਬੁੱਢਾ ਜੀ ਤੁਸੀਂ ਦੱਸੋ। ਸਾਰਿਆਂ ਨੂੰ ਕਿਹਾ, ਭਾਈ ਦੱਸੋ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਇਹੀ ਜਵਾਬ ਮਿਲਿਆ, ਮਹਾਰਾਜ ਟਕਾ ਹੈ, ਤੁਹਾਡੀ ਮੁੱਠੀ ਵਿੱਚ ਟਕਾ ਹੈ। ਤੇ ਭਾਈ ਲਹਿਣਾ ਜੀ ਨੂੰ ਪੁੱਛਿਆ ਗਿਆ, ਲਹਿਣਾ ਜੀ ਸਾਡੀ ਮੁੱਠੀ ਵਿੱਚ ਕੀ ਹੈ, ਤਾਂ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ, ਆਖਿਆ, ਹੇ ਨਿਰੰਕਾਰ ਸਰੂਪ, ਹੇ ਧੰਨ ਗੁਰੂ ਨਾਨਕ ਪਾਤਸ਼ਾਹ, ਤੇਰੀ ਮੁੱਠੀ ਵਿੱਚ 14 ਲੋਕਾਂ ਦਾ ਧਨ ਹੈ, ਜਿਹਨੂੰ ਮਰਜ਼ੀ ਹੈ ਤੂੰ ਦੇ ਦੇਵੇਂ। ਉਚਾਰਨ ਕਰੋ ਸ੍ਰੀ ਵਾਹਿਗੁਰੂ, ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਮਾਲਕ ਨੂੰ ਹਾਜ਼ਰ ਨਾਜ਼ਰ ਪਰਮੇਸ਼ਰ ਦਾ ਰੂਪ ਸਮਝਣਾ, ਗੁਰ ਪਰਮੇਸ਼ਰ ਏਕੋ ਜਾਨ, ਐਸੀ ਸਮ ਦ੍ਰਿਸ਼ਟੀ ਹੋਣੀ, ਐਸੀ ਬਖਸ਼ਿਸ਼ ਉਹਨਾਂ ਤੇ ਹੀ ਹੁੰਦੀ ਹੈ ਜੋ ਕਰੜੀ ਕਾਰ ਕਰਦੇ ਹਨ।

0: ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਕਰਦਿਆਂ ਭਾਈ ਲੈਣਾ ਜੀ ਹਰ ਇਮਤਿਹਾਨ ਵਿੱਚੋਂ ਪਾਸ ਹੋਏ। ਇੱਕ ਵਾਰਾਂ ਦਾ ਜ਼ਿਕਰ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਲੈਣੇ ਨੂੰ ਕਹਿਣ ਲੱਗੇ, ਬਾਹਰ ਜਾ ਕੇ ਵੇਖ ਕਿਤਨੀ ਕੁ ਰਾਤ ਹੋਰ ਹੈ, ਤੇ ਆਪਣੀ ਸਿਆਣਪ ਨਹੀਂ ਕੀਤੀ, ਚਤਰਾਈ ਨਹੀਂ ਕੀਤੀ, ਆ ਕੇ ਕਹਿਣ ਲੱਗੇ, ਗਰੀਬ ਨਿਵਾਜ ਜਿਤਨੀ ਤੁਸੀਂ ਬਿਤਾਈ ਹੈ, ਬੀਤ ਚੁੱਕੀ ਹੈ, ਜਿਤਨੀ ਬਾਕੀ ਹੈ ਉਹ ਵੀ ਤੁਹਾਡੇ ਹੁਕਮ ਵਿੱਚ ਬੀਤ ਰਹੀ ਹੈ। ਉਚਾਰਨ ਕਰੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਸਮਝ ਕੇ ਭਾਈ ਲਹਿਣੇ ਨੇ ਸੇਵਾ ਕੀਤੀ। ਅੱਜ ਅਖੀਰਲਾ ਪਰਚਾ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੜਾ ਵੈਰਾਟ ਰੂਪ ਧਾਰਨ ਕਰ ਲਿਆ। ਆਪ ਅੱਗੇ ਅੱਗੇ ਹਨ ਤੇ ਪਿੱਛੇ ਸੰਗਤਾਂ ਜਾ ਰਹੀਆਂ ਹਨ। ਅੱਗੇ ਜਾ ਕੇ ਕੀ ਤੱਕਿਆ, ਤਾਂਬੇ ਦਾ ਢੇਰ ਪਿਆ। ਆਖਿਆ ਬਾਈ ਤਾਂਬਾ ਚੁੱਕੋ, ਲੈ ਜਾਓ, ਵੇਚੋ, ਘਰ ਦਾ ਨਿਰਵਾਹ ਕਰੋ, ਜਾਓ ਸਾਡੇ ਮਗਰ ਤੁਹਾਨੂੰ ਕੀ ਮਿਲੇਗਾ। ਜਿਹੜੇ ਤਾਂਬੇ ਦੇ ਇੱਛਕ ਸਨ ਉਹਨਾਂ ਨੇ ਚੁੱਕਿਆ ਤੇ ਵਾਪਸ ਮੁੜ ਗਏ। ਅੱਗੇ ਜਾ ਕੇ ਕੀ ਤੱਕਿਆ, ਚਾਂਦੀ ਦਾ ਢੇਰ ਪਿਆ। ਆ ਚੁੱਕ ਲਓ ਬਾਈ ਚਾਂਦੀ, ਸਾਡੇ ਨਾਲ ਆ ਕੇ ਤੁਹਾਨੂੰ ਕੀ ਮਿਲੇਗਾ। ਚਾਂਦੀ ਦੇ ਵਪਾਰੀ ਚਾਂਦੀ ਲੈ ਕੇ ਚਲੇ ਗਏ। ਅੱਗੇ ਜਾਂ ਦੇਖਿਆ ਤਾਂ ਸੋਨੇ ਦਾ ਢੇਰ ਪਿਆ। ਭਾਈ ਜਿਤਨੇ ਕੁ ਰਹਿੰਦੇ ਹੋ ਆ ਚੁੱਕ ਲਓ ਸੋਨਾ। ਚਾਂਦੀ ਸੋਨੇ ਦੇ ਵਪਾਰੀ ਸੋਨਾ ਲੈ ਗਏ। ਹੋਰ ਬੀਆਬਾਨ ਜੰਗਲ ਵਿੱਚ ਜਾ ਕੇ ਕੀ ਤੱਕਿਆ, ਹੀਰਿਆਂ ਮੋਤੀਆਂ ਦੀ ਢੇਰੀ ਪਈ ਹੈ, ਮੁੱਠੀਆਂ ਭਰ ਲਓ ਬਾਈ, ਸਾਡੇ ਕੋਲੋਂ ਤੁਹਾਨੂੰ ਕੀ ਮਿਲੇਗਾ। ਹੀਰੇ ਮੋਤੀਆਂ ਦੇ ਵਪਾਰੀ ਉਹ ਲੈ ਗਏ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਮਗਰ ਦੇਖਿਆ ਨਾ, ਹੋਰ ਤਾਂ ਸਾਰੇ ਚਲੇ ਗਏ ਹਨ ਪਰ ਇੱਕ ਭਾਈ ਲਹਿਣਾ ਜੀ ਖੜੇ ਹਨ। ਲੈਣਿਆ ਇਤਨੀਆਂ ਦਾਤਾਂ ਲੁਟਾਈਆਂ ਹਨ, ਇਤਨੇ ਪਦਾਰਥ ਵੰਡੇ ਹਨ, ਕੋਈ ਤੂੰ ਵੀ ਪਦਾਰਥ ਚੁੱਕ ਕੇ ਚਲਾ ਜਾਂਦਾ, ਤੂੰ ਸਾਡੇ ਮਗਰ ਆ ਗਏ। ਭਾਈ ਲਹਿਣਾ ਜੀ ਦੇ ਨੈਣ ਕਟੋਰੇ ਬਾਹਰ ਆਏ। ਉਹ ਮੇਰਾ ਦੇ ਸਾਈਂ, ਉਹ ਗਰੀਬ ਨਿਵਾਜ ਸੱਚੇ ਪਾਤਸ਼ਾਹ, ਜਿਹੜੇ ਕੁਝ ਲੈ ਕੇ ਚਲੇ ਗਏ ਹਨ ਨਾ, ਸੰਸਾਰ ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਹੈ, ਕੋਈ ਘਰ ਬਾਰ ਹੈ, ਕੋਈ ਸ਼ਾਕ ਸੰਬੰਧੀ ਉਹਨਾਂ ਦਾ ਹੈ, ਕੋਈ ਆਸਰਾ ਉਹਨਾਂ ਦਾ ਹੈ, ਪਰ ਮੇਰਾ ਤਾਂ ਤੇਰੇ ਬਿਨਾਂ ਕੋਈ ਹੋਰ ਆਸਰਾ ਹੀ ਨਹੀਂ। ਮੈਂ ਕਿਸ ਤਰ੍ਹਾਂ ਮੁੜ ਜਾਵਾਂ, ਮੇਰਾ ਤਾਂ ਸਭੋ ਕੁਛ ਤੂੰ ਹੀ ਹੈ। ਜਦੋਂ ਇਹ ਗੱਲ ਆਖੀ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਹਿਣੇ ਨੂੰ ਆਪਣੇ ਗੱਲ ਨਾਲ ਲਾ ਲਿਆ। ਲਹਿਣੇ ਕੋ ਆਪਣੇ ਅੰਗ ਲਗਾ, ਲਹਿਣੇ ਕੋ ਅੰਗਦ ਕਰ ਦਿਆ, ਦੂਸਰੇ ਗੁਰੂ ਨਾਨਕ ਬਣਾ ਦਿੱਤਾ। ਇਹ ਦਾਤਾਂ ਮਿਲਦੀਆਂ ਹਨ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਕੇ, ਪਰ ਸੇਵਕ ਹੋ ਕੇ ਆਰਾਮ ਨਾ ਪਾਲੇ। ਇਸ ਦਰ ਦਾ ਭਿਖਾਰੀ ਬਣ ਗਿਆ ਤਾਂ ਅਹੰਕਾਰ ਨਾ ਕਰੇ, ਮਾਨ ਨਾ ਕਰੇ, ਤੇ ਫਿਰ ਕਿਹੜੀ ਵਸਤੂ ਹੈ ਜਿਹੜੀ ਨਹੀਂ ਮਿਲੇਗੀ ਭਾਈ ਤੈਨੂੰ। ਇਸ ਲਈ ਗੁਰ ਪੀਰਾਂ ਕੀ ਚਾਕਰੀ, ਗੁਰੂ ਦੇ ਦਰ ਦੀ ਸੇਵਾ ਤਾਂ ਔਖੀ ਹੈ। ਗੁਰਸਿੱਖ ਲੰਘ ਗੁਰੂ ਪੈ ਜਾਈ, ਸਮੁੰਦਰ ਸਾਗਰ ਹੋਵੇ ਬਹੁ ਖਾਰਾ। ਬੜਾ ਔਖਾ ਹੈ ਗੁਰੂ ਦੇ ਮਾਰਗ ਤੇ ਚੱਲਣਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਦਰੀਜੇ ਸਿਰ ਦੀਜੇ ਕਾਣ ਨਾ ਕੀਜੇ। ਆਖਿਆ ਜੇ ਇਸ ਪ੍ਰੇਮ ਦੀ ਗਲੀ ਵਿੱਚੋਂ ਲੰਘਣਾ ਚਾਹੁੰਦਾ ਤਾਂ ਫਿਰ ਇਸ ਸਿਰ ਦਾ ਸਰਫਾ ਕਦੇ ਨਾ ਮੰਗੀ, ਜੇ ਸਿਰ ਵੀ ਲੱਗ ਜਾਏ ਤਾਂ ਵੀ ਇਹ ਸਸਤਾ ਸੌਦਾ ਸਮਝੀ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਸਿਰ ਦੀਜੈ ਕਾਣ ਨਾ ਕੀਜੈ, ਤੇ ਫਿਰ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਪਿਆਰੀ ਸਾਧ ਸੰਗਤ, ਫਿਰ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਹ ਦਾਤਾ ਨਹੀਂ, ਦਾਤਾ ਵੰਡਣ ਵਾਲੇ ਬਣ ਗਏ, ਦਾਤਾਰ ਬਣ ਗਏ, ਜਿਨ੍ਹਾਂ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ ਹੈ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਭਾਈ, ਗੁਰ ਪੀਰਾਂ ਦੀ ਚਾਕਰੀ ਹੈ ਤਾਂ ਕਰੜੀ, ਪਰ ਜਿਨ੍ਹਾਂ ਨੇ ਕਰ ਲਈ ਉਹ ਸਿਰਫ ਕੁਲਾਂ ਹੀ ਨਹੀਂ ਤਾਰ ਗਏ, ਸਾਰੇ ਸੰਸਾਰ ਦੇ ਤਾਰਨਹਾਰ ਬਣ ਗਏ।

ਕਿਵੇਂ ਫਿਰ ਅੱਗੇ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ? ਸਿੱਧਕ ਭਾਵਨਾ, ਆਪਣੇ ਸਰੀਰ ਦੀ ਪਰਵਾਹ ਨਹੀਂ, ਲੋਕਾਂ ਦੇ ਬੋਲ ਕਬੋਲਾਂ ਦੀ ਪਰਵਾਹ ਨਹੀਂ, ਹਰ ਵੇਲੇ ਸੇਵਾ ਵਿੱਚ ਡਟੇ ਰਹੇ, ਜੁੜੇ ਰਹੇ ਸੇਵਾ ਵਿੱਚ, ਤੇ ਤੀਸਰੇ ਗੁਰੂ ਨਾਨਕ ਬਣ ਗਏ। ਕਿਤਨੇ ਵਰਦਾਨ ਮਿਲੇ ਸੇਵਾ ਕਰਕੇ। ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਗਤਿਆਂ ਦੀ ਗਤ, ਨਿਪਤਿਆਂ ਦੀ ਪਤ, ਨਿਧਰਿਆਂ ਦੀ ਧਿਰ, ਏਡੀਆਂ ਬਖਸ਼ਿਸ਼ਾਂ ਕਿੱਥੋਂ ਮਿਲੀਆਂ? ਸੇਵਾ ਕਰਕੇ ਮਿਲੀਆਂ। ਜਿਨ ਸੇਵਿਆ ਤਿੰਨ ਪਾਇਆ ਮਾਨ, ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਨਾਨਕ ਦੇ ਦਰ ਦੀ, ਇਹ ਮਾਨ ਸਤਿਕਾਰ ਉਹਨਾਂ ਨੂੰ ਹੀ ਪ੍ਰਾਪਤ ਹੋਇਆ।

தன் குரு நானக் பாட்சா. ਇੱਕ ਲੋਟਾ ਨਾਲੇ ਵਿੱਚ ਸੁੱਟ ਦਿੱਤਾ, ਆਖਿਆ ਸ੍ਰੀ ਚੰਦ ਪੁੱਤਰ ਆ ਲੋਟਾ ਤਾਂ ਕੱਢ ਲਿਆ, ਮਹਾਰਾਜ ਕੋਈ ਸਿੱਖ ਆਉਂਦਾ ਉਹਨੂੰ ਕਹਿ ਦੇਵਾਂਗੇ ਕੱਢ ਲਿਆਏਗਾ. ਲਖਮੀ ਦਾਸ ਪੁੱਤਰ ਤੂੰ ਲੋਟਾ ਕੱਢ ਲੈ ਬਈ ਨਾਲੇ ਵਿੱਚ, ਮਹਾਰਾਜ ਹੁਣੇ ਕੋਈ ਸੇਵਾਦਾਰ ਆਂਦਾ ਐਵੇਂ ਲਿਬੜ ਜਾਵਾਂਗੇ ਗੰਦੇ ਨਾਲੇ ਵਿੱਚ ਵੜੀਏ ਤੁਹਾਡੇ ਪੁੱਤਰ ਹੋ ਕੇ. ਕੋਈ ਆਵੇਗਾ ਹੁਣੇ ਕੱਢ ਦੇ. ਧੰਨ ਗੁਰੂ ਨਾਨਕ ਪਾਤਸ਼ਾਹ ਬਾਈ ਲੈਣੇ ਵੱਲ ਨਿਗਾਹ ਕੀਤੀ. ਲੈਣੇ ਆ ਭਾਈ ਲੈਣੇ ਨੇ ਆਪਣੇ ਵਸਤਰਾਂ ਦਾ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਬਈ ਚਿੱਕੜ ਵਿੱਚ ਲਿਬੜ ਜਾਵਾਂਗਾ ਸਤ ਵਚਨ ਕੀਤਾ. ਸਤਿਗੁਰਾਂ ਦੀ ਆਗਿਆ ਸਤ ਸਤ ਕਰਕੇ ਮੰਨੀ ਤੇ ਉਸ ਲੋਟੇ ਨੂੰ ਗੰਦੇ ਨਾਲੇ ਵਿੱਚੋਂ ਕੱਢ ਲਿਆ. ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਭਾਈ ਕਿਸੇ ਨੂੰ ਚਿੱਕੜ ਵਿੱਚੋਂ ਕੱਢਣ ਵਾਸਤੇ ਆਪ ਚਿੱਕੜ ਵਿੱਚ ਵੜਨਾ ਪੈਂਦਾ. ਇਹ ਅਨੇਕਾਂ ਦਾ ਤਾਰਨ ਤਹਾਰ ਹੋਏਗਾ, ਅਨੇਕਾਂ ਤਰਨਗੇ ਇਹਦੇ ਸਦਕੇ. ਤੇ ਸਮਾਂ ਆਇਆ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਦੂਸਰੇ ਗੁਰੂ ਨਾਨਕ ਬਣ ਗਏ ਸੇਵਾ ਦੇ ਸਦਕੇ. ਭਾਈ ਬਾਲਾ ਜੀ ਇੱਕ ਵਾਰੀ ਪੁੱਛਣ ਲੱਗੇ ਮਹਾਰਾਜ ਆ ਤੁਸੀਂ ਸਾਡੇ ਤੋਂ ਪਿੱਛੇ ਆਏ ਹੋ ਤੇ ਗੱਦੀ ਦੇ ਮਾਲਕ ਬਣ ਗਏ ਹੋ ਤੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਚਪਨ ਤੋਂ ਨਾਲ ਰਹੇ ਹਾਂ, ਇਕੱਠੇ ਰਹੇ ਹਾਂ. ਉਚਾਰਨ ਕਰੋ ਸ੍ਰੀ ਇਹਦਾ ਕਾਰਨ ਕੀ ਹੈ? ਥੋੜਾ ਹੀ ਸਮਾਂ ਹੋਇਆ ਤੁਸੀਂ ਆਇਓ ਤੇ ਸਾਰੀਆਂ ਦਾਤਾਂ ਲੈ ਗਏ ਤੁਸੀਂ ਤੇ ਅਸੀਂ ਬਚਪਨ ਤੋਂ ਇਕੱਠੇ ਰਹੇ, ਸੇਵਾ ਵਿੱਚ ਰਹੇ, ਸੇਵਾ ਵੀ ਭਾਵਨਾ ਨਾਲ ਕੀਤੀ ਤੇ ਅਸੀਂ ਉਹ ਕੁਝ ਕਿਉਂ ਨਹੀਂ ਬਣ ਸਕੇ ਜੋ ਕੁਝ ਤੁਸੀਂ ਬਣੇ ਹੋ? ਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ ਬਾਲਾ ਜੀ ਇਹ ਦੱਸੋ ਤੁਸੀਂ ਗੁਰੂ ਨਾਨਕ ਨੂੰ ਕੀ ਸਮਝਿਆ, ਕਿਸ ਨਦਰ ਨਾਲ ਉਹਨਾਂ ਦੀ ਸੇਵਾ ਕੀਤੀ ਹੈ? ਬਾਲਾ ਜੀ ਕਹਿਣ ਲੱਗੇ ਮੈਂ ਤਾਂ ਪੂਰਨ ਮਹਾਂਪੁਰਖ ਸਮਝ ਕੇ, ਸੰਤ ਸਮਝ ਕੇ ਸੇਵਾ ਕੀਤੀ ਹੈ. ਤਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਫਿਰ ਤੁਸੀਂ ਕਿਹੜੇ ਸੰਤ ਤੋਂ ਘੱਟ ਹੋ? ਤੁਸੀਂ ਸੰਤ ਸਮਝ ਕੇ ਸੇਵਾ ਕੀਤੀ ਹੈ ਤੇ ਤੁਹਾਨੂੰ ਸੰਤ ਬਣਾ ਗਏ ਹਨ, ਮਹਾਰਾਜ ਤੁਸੀਂ ਕੀ ਸਮਝ ਕੇ ਕੀਤੀ ਸੇਵਾ? ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਮੈਂ ਨਿਰੰਕਾਰ ਸਮਝ ਕੇ ਸੇਵਾ ਕੀਤੀ ਹੈ. ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ. ਚਾਕਰੀ ਕਰਦਿਆਂ ਹੋਇਆਂ ਸੇਵਕ ਦੀ ਬਿਰਤੀ ਇਤਨੀ ਉੱਚੀ ਹੋਵੇ ਤੇ ਫਿਰ ਹਜ਼ੂਰ ਕਹਿੰਦੇ ਨੇ ਫਿਰ ਇਹ ਨਦਰ, ਇਹ ਬਖਸ਼ਿਸ਼, ਇਹ ਸਾਰੇ ਸੰਸਾਰ ਨੂੰ ਤਾਰਨ ਵਾਲੀ ਬਖਸ਼ਿਸ਼ ਹੋ ਜਾਵੇਗੀ.

0: ਲਗਾਈ ਹੋਈ ਫੁਲਵਾੜੀ, ਅਕਾਲ ਅਕੈਡਮੀ, ਗੁਰਦੁਆਰਾ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਦਮ ਅਤੇ ਸਤਿਕਾਰ ਸਹਿਤ ਫਤਿਹ ਅਰਜ ਕਰਦਾ ਹੈ। ਸਾਰੇ ਗੱਜ ਕੇ ਆਖੋ ਜੀ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਕਲਗੀ ਤਰ ਉਤੇ ਲੇਖਾ ਖਤਮ ਹੁੰਦਾ ਜਦੋਂ ਕਰੀ ਦੀ ਖੋਜ ਲਸਾਨੀਆਂ ਦੀ, ਜਿਸ ਨੇ ਆਪਣੀ ਵੰਸ ਕੁਰਬਾਨ ਕਰਕੇ ਡੁਬਦੀ ਹਿੰਦ ਰੱਖੀ
1: ਹਿੰਦੁਸਤਾਨੀਆਂ ਦੀ,
0: ਜਿੱਥੇ ਪੁੱਤਰਾਂ ਦੀ ਦੇਣੀ ਬੜੀ ਪੈਂਦੀ, ਹੋਸ਼ ਭੁੱਲ ਜਾਂਦੀ ਵੱਡੇ ਦਾਨੀਆਂ ਦੀ। ਕਲਗੀ ਤਰ ਦਸ਼ਮੇਸ਼ ਦੀ ਜ਼ਿੰਦਗੀ ਤੇ ਹੱਦ ਖਤਮ ਹੈ ਕੁੱਲ
1: ਕੁਰਬਾਨੀਆਂ ਦੀ।
0: ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੁਸਤਾਨ ਦੀ ਡੁਬਦੀ ਬੇੜੀ ਨੂੰ ਬੰਨੇ ਲਾਇਆ, ਪਰ ਇੱਕ ਐਸਾ ਸਮਾਂ ਆਇਆ ਜਦੋਂ ਮੁਗਲ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਅਤੇ ਬਾਈਤਾਰ ਦੇ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ। ਕਈ ਮਹੀਨੇ ਕਿਲੇ ਨੂੰ ਘੇਰਾ ਪਿਆ ਰਿਹਾ, ਕਿਲੇ ਵਿਚਲਾ ਸਾਰਾ ਰਾਸ਼ਨ ਪਾਣੀ ਖਤਮ ਹੋ ਗਿਆ। ਬਾਹਰੋਂ ਬਾਦਸ਼ਾਹ ਔਰੰਗਜ਼ੇਬ ਅਤੇ ਬਾਈਤਾਰ ਦੇ ਰਾਜਿਆਂ ਨੇ ਇਹ ਝੂਠੀਆਂ ਕਸਮਾਂ ਖਾ ਕੇ ਕਿਹਾ ਕਿ ਪਾਤਸ਼ਾਹ, ਤੁਸੀਂ ਕਿਲਾ ਛੱਡ ਦਿਓ, ਸਾਡੀਆਂ ਫੌਜਾਂ ਤੁਹਾਡੇ ਤੇ ਕੋਈ ਹੱਲਾ ਨਹੀਂ ਕਰਨਗੀਆਂ। ਇਹਨਾਂ ਜ਼ਾਲਮਾਂ ਦੀਆਂ ਝੂਠੀਆਂ ਕਸਮਾਂ ਨੇ ਮਾਤਾ ਗੁਜਰੀ ਜੀ ਅਤੇ ਕੁਝ ਸਿੰਘਾਂ ਦਾ ਵਿਸ਼ਵਾਸ ਜਿੱਤ ਲਿਆ। ਮਾਤਾ ਜੀ ਦੇ ਕਹਿਣ ਤੇ ਕਲਗੀਧਰ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਪਿਆ। ਜਦੋਂ ਗੁਰੂ ਸਾਹਿਬ ਕਿਲਾ ਛੱਡ ਕੇ ਜਾ ਰਹੇ ਸਨ ਤਾਂ ਇਹਨਾਂ ਜ਼ਾਲਮਾਂ ਨੇ ਆਪਣੀਆਂ ਸਾਰੀਆਂ ਕਸਮਾਂ ਭੁਲਾ ਕੇ ਗੁਰੂ ਸਾਹਿਬ ਦੀ ਫੌਜ ਤੇ ਹੱਲਾ ਬੋਲ ਦਿੱਤਾ। ਉਸ ਵਕਤ ਸਰਸਾ ਨਦੀ ਵਿੱਚ ਵੀ ਹੜ੍ਹ ਆਇਆ ਹੋਇਆ ਸੀ। ਸਰਸਾ ਨਦੀ ਕੰਢੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਸਰਸਾ ਉੱਤੇ ਘਮਸਾਣ ਦਾ ਯੁੱਧ ਹੋਇਆ, ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ, ਪੇਟਾ ਨਦੀ ਦੀ ਕੀਮਤੀ ਗ੍ਰੰਥ ਹੋ ਗਏ, ਬਾਜ ਕਿਸੇ ਪਾਸੇ ਘੋੜਾ
1: ਕਿਸੇ ਪਾਸੇ,
0: ਜਿਹੜਾ ਚਾਵਾਂ ਨਾਲ ਮਹਿਲ ਉਸਾਰਿਆ ਸੀ, ਇੱਟ ਕਿਸੇ ਪਾਸੇ ਰੋੜਾ ਕਿਸੇ ਪਾਸੇ, ਸੋਹਣੇ ਸੂਰਜ ਤੇ ਚੰਦ ਜਿਹੇ ਪੁੱਤਰਾਂ ਦਾ ਜੋੜਾ ਕਿਸੇ ਪਾਸੇ ਤੇ ਜੋੜਾ
1: ਕਿਸੇ ਪਾਸੇ।
0: ਸਰਸਾ ਨਦੀ ਤੋਂ ਵਿਛੜ ਕੇ ਪੋਹ ਦੀ ਠੰਡੀ ਰਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 40 ਸਿੰਘਾਂ ਸਮੇਤ ਰੋਪੜ ਦੇ ਇਲਾਕੇ ਵੱਲ ਵਧੇ। ਥੋੜੀ ਅੱਗੇ ਗਏ ਤਾਂ ਪਤਾ ਚੱਲਿਆ ਕਿ ਰੋਪੜ ਦੇ ਪਠਾਨ ਫੌਜ ਇਕੱਠੀ ਕਰਕੇ ਰਸਤਾ ਘੇਰੀ ਬੈਠੇ ਹਨ। ਗੁਰੂ ਸਾਹਿਬ ਇਹ ਰਾਹ ਛੱਡ ਕੇ ਚਮਕੌਰ ਸਾਹਿਬ ਵੱਲ ਵਧੇ। ਚਮਕੌਰ ਸਾਹਿਬ ਦੇ ਨੇੜੇ ਪਹੁੰਚ ਕੇ ਗੁਰੂ ਸਾਹਿਬ ਨੇ ਆਪਣਾ ਉਤਾਰਾ ਇੱਕ ਬਾਗ ਵਿੱਚ ਕੀਤਾ। ਖਬਰ ਸੁਣ ਕੇ ਇੱਕ ਜ਼ਿਮੀਂਦਾਰ ਆਇਆ, ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਲਾਇਕ ਕੋਈ ਸੇਵਾ ਦੱਸੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਤਰ੍ਹਾਂ ਉਸ ਜ਼ਿਮੀਂਦਾਰ ਦੀ ਕੱਚੀ ਗੜੀ ਵਿੱਚ ਰੁਕਣ ਵਾਸਤੇ ਫੁਰਮਾ ਰਹੇ ਹਨ, ਉਸ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੈ ਕਿਉਂ ਰੱਖਦਾ ਹੈ।

ਕਿ ਜੇ ਪਰਸਪਰ ਕੰਮ ਆਉਣ ਦੀ ਇੱਕ ਦੂਜੇ ਦਾ ਕੰਮ ਕਰਨ ਦੀ ਸਾਂਝ ਪਾਉਣੀ ਹੈ ਤੂੰ ਵਾਧੂ ਨਾਲ ਪਾ ਕੇ ਵੀ ਮਾਲਕ ਤੂੰ ਜੋ ਚਾਹੇ ਕਰ ਸਕਣਾ ਤੇਰੀ ਸਮਰੱਥਾ ਮਹਾਨ ਹੈ ਕਰਤਾ ਪੁਰਖ ਜੋ ਹੈ ਸਭ ਕੁਝ ਕਰ ਸਕਣਾ ਤੇ ਮੈਂ ਕੁਝ ਵੀ ਨਹੀਂ ਕਰ ਸਕਦਾ ਮੈਥੋਂ ਕੁਝ ਵੀ ਨਹੀਂ ਹੋ ਸਕਦਾ ਜਦ ਕੁਝ ਵੀ ਨਹੀਂ ਹੋ ਸਕਦਾ ਮੇਰੇ ਕੋਲ ਇੱਕ ਕੰਮ ਤਾਂ ਹੋ ਸਕਦਾ ਹੈ ਕਿ ਮੈਂ ਹੱਥ ਬੰਨ ਕੇ ਤੇਰੇ ਸਾਹਮਣੇ ਖੜਾ ਹੋ ਜਾਵਾਂ ਅਰਦਾਸ ਤਾਂ ਹੋ ਸਕਦੀ ਹੈ ਔਰ ਸੱਚੀ ਗੱਲ ਜਾਣਨਾ ਅਰਦਾਸ ਚ ਖੜੇ ਹੋ ਜਾਣਾ ਹੀ ਰੱਬ ਦਾ ਕੰਮ ਹੈ ਉਹਦੇ ਕੰਮ ਲੱਗਣ ਦਾ ਮਤਲਬ ਇਹ ਹੈ ਕਿ ਅਸੀਂ ਉਹਦੇ ਚਰਨਾਂ ਤੇ ਢਹਿ ਪਈਏ ਉਹਦੇ ਨਾਲ ਸਾਂਝ ਪਾਉਣ ਵਾਸਤੇ ਪਿਆਰ ਪੈਦਾ ਕਰ ਲਈਏ ਹਿਰਦੇ ਵਿੱਚ ਔਰ ਜਿਸ ਵੇਲੇ ਸਾਡੇ ਹੱਥ ਜੁੜ ਜਾਣ ਮਸਤਕ ਨਿਉ ਜਾਏ ਇਹਦੇ ਦੋ ਅਰਥ ਹੁੰਦੇ ਨੇ ਹੱਥ ਜੁੜ ਜਾਣ ਦਾ ਮਤਲਬ ਹੈ ਸਾਹਿਬ ਜੀ ਮੈਥੋਂ ਕੁਝ ਨਹੀਂ ਹੋਣਾ ਇਹਨਾਂ ਹੱਥਾਂ ਨੇ ਕੁਝ ਨਹੀਂ ਕਰ ਸਕਣਾ ਇਹਨਾਂ ਹੱਥਾਂ ਤੋਂ ਹੋਣਾ ਕੁਝ ਨਹੀਂ ਇਹ ਹੱਥ ਬਹੁਤ ਥੋੜੀ ਸਮਰੱਥਾ ਵਾਲੇ ਨੇ ਇਹਨਾਂ ਹੱਥਾਂ ਚ ਤਾਕਤ ਨਹੀਂ ਕੁਝ ਕਰ ਸਕਣ ਆਪ ਕਰਤਾ ਪੁਰਖ ਹੋ ਇਹਨਾਂ ਹੱਥਾਂ ਤੋਂ ਕੁਝ ਨਹੀਂ ਹੋਣਾ ਇਹ ਹੱਥ ਬੱਜ ਗਏ ਇਹ ਹੱਥ ਤੇਰੇ ਸਾਹਮਣੇ ਜੁੜ ਗਏ ਇਹਨਾਂ ਤੋਂ ਕੁਝ ਨਹੀਂ ਹੋਣਾ ਇੱਕ ਤਾਂ ਦੋਵੇਂ ਹੱਥ ਬੰਨ ਕੇ ਸਤਿਕਾਰ ਹੁੰਦਾ ਨਾ ਕਿਸੇ ਦੂਸਰੇ ਦਾ ਅਭਿਵਾਦਨ ਕਰਨਾ ਹੋਵੇ ਆਦਰ ਕਰਨਾ ਹੋਵੇ ਤਾਂ ਵੀ ਹੱਥ ਬੰਨਣੇ ਲੇਕਿਨ ਪ੍ਰਭੂ ਅੱਗੇ ਗੁਰੂ ਅੱਗੇ ਹੱਥ ਬੰਨਣੇ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਇਹਨਾਂ ਹੱਥਾਂ ਤੋਂ ਕੁਝ ਨਹੀਂ ਹੋਣਾ ਬਲਕਿ ਜਿਸ ਵੇਲੇ ਮੱਥਾ ਟੇਕਦੇ ਨੇ ਇਹਦੇ ਪਿੱਛੇ ਵੀ ਦੋ ਗੋਝ ਭਾਵ ਨੇ ਇੱਕ ਤਾਂ ਇਹ ਹੁੰਦਾ ਹੈ ਕਿ ਮੈਂ ਦੁਰਮਤ ਤਿਆਗ ਕੇ ਗੁਰਮਤ ਲੈਣ ਆਇਆ ਲੇਕਿਨ ਸਮਰੱਥਾ ਦੇ ਸੰਬੰਧ ਵਿੱਚ ਵੀ ਮੱਥਾ ਟੇਕਣੇ ਆ ਸੀ ਮੱਥਾ ਟੇਕਣੇ ਆ ਪਾਤਸ਼ਾਹ ਇਹਨਾਂ ਹੱਥਾਂ ਤੋਂ ਹੋਣਾ ਕੁਝ ਨਹੀਂ ਇਸ ਦਿਮਾਗ ਤੋਂ ਸੋਚਿਆ ਵੀ ਕੁਝ ਨਹੀਂ ਜਾ ਮੈਂ ਤਾਂ ਸੋਚ ਵੀ ਠੀਕ ਤਰ੍ਹਾਂ ਨਹੀਂ ਸਕਦਾ ਮੇਰੇ ਸੋਚਣ ਚ ਬੜੀਆਂ ਭੁੱਲਾਂ ਨੇ ਮੇਰੀ ਥਾਂ ਸੋਚੋ ਵੀ ਤੁਸੀਂ ਮੇਰੀ ਥਾਂ ਤੇ ਮੇਰੇ ਵਾਸਤੇ ਵਿਉਂਤ ਵੀ ਤੁਸੀਂ ਬਣਾਓ ਤੇ ਕਰੋ ਵੀ ਤੁਸੀਂ ਤੇ ਮੈਨੂੰ ਸਿਰਫ ਆਪਣੀ ਭਗਤੀ ਚ ਆਪਣੀ ਅਰਦਾਸ ਜੋੜ ਦੋ ਮੈਂ ਤੁਹਾਡੀ ਅਰਦਾਸ ਜੁੜਿਆ ਹੋਵਾਂ ਅਰਦਾਸ ਅਰਸਦਾਸ਼ਤ ਬੇਨਤੀ ਕਰ ਰਿਹਾ ਹੋਵਾਂ ਅਰਜ਼ ਕਰ ਰਿਹਾ ਹੋਵਾਂ ਮੈਂ ਕੇਵਲ ਅਰਦਾਸ ਜੁੜਿਆ ਹੋਵਾਂ ਇੱਕ ਤੇ ਜੁੜ ਜਾਏ ਨਾ ਬੰਦਾ ਆ ਸਾਹਿਬਾਂ ਨੇ ਵਿਸ਼ਵਾਸ ਦ੍ਰਿੜ ਕਰਾਇਆ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਇਹ ਵੱਖਰੀ ਗੱਲ ਹੈ ਮੁਸ਼ਕਲ ਤੋਂ ਇਹ ਹੈ ਕਿ ਇਹ ਬੜੀ ਮੁਸ਼ਕਲ ਸੇ ਹੋਤੀ ਹੈ ਜੁੜਨਾ ਹੀ ਔਖਾ ਹੈ ਅਰਦਾਸ ਚ ਜੁੜ ਜਾਣਾ ਹੀ ਔਖਾ ਹੈ ਨਹੀਂ ਜੁੜਿਆ ਜਾਂਦਾ ਤੇ ਇਹਦੇ ਵਾਸਤੇ ਵੀ ਅਰਦਾਸ ਕਰੀਏ ਬਾਦਸ਼ਾਹ ਕਰ ਕਿਰਪਾ ਆਪਣੀ ਭਗਤੀ ਲਾਏ ਤੂੰ ਮੈਨੂੰ ਆਪਣੀ ਅਰਦਾਸ ਜੋੜ ਲੈ ਆਪਣੀ ਭਗਤੀ ਨਾਲ ਮੇਰੀ ਲਈ ਇਕਾਗਰ ਕਰਨ ਦੀ ਸਮਰੱਥਾ ਮੈਨੂੰ ਬਖਸ਼ ਫਿਰ ਮੈਂ ਅਰਦਾਸ ਚ ਲੱਗਾ ਹੋਵਾਂਗਾ ਹੱਥ ਬੰਨ ਕੇ ਮਸਤਕ ਨਿਵਾ ਕੇ ਮੈਂ ਤੇਰੇ ਕੰਮ ਲੱਗਾ ਹੋਵਾਂਗਾ ਭਗਤੀ ਚ ਲੱਗਾ ਹੋਵਾਂਗਾ ਪ੍ਰਭੂ ਦਾ ਹੋਰ ਕੋਈ ਕੰਮ ਸਾਥੋਂ ਥੋੜਿਆ ਨਹੀਂ ਪਿਆ ਵਾਹਿਗੁਰੂ ਦਾ ਕੋਈ ਕੰਮ ਸਾਡੇ ਗੋਚਰਾ ਨਹੀਂ ਪ੍ਰਭੂ ਕੇਵਲ ਪਿਆਰ ਚਾਹੁੰਦਾ ਸਾਡੇ ਕੋਲ ਸਤਿਗੁਰੂ ਕੇਵਲ ਸਾਡੇ ਕੋਲੋਂ ਪਿਆਰ ਚਾਹੁੰਦਾ ਤੇ ਜਿਸ ਦਿਨ ਸਿੱਖ ਨੂੰ ਪਿਆਰ ਕਰਨਾ ਆ ਜਾਏ ਅਰਦਾਸ ਕਰਨੀ ਆ ਜਾਵੇ ਨਾ ਫਿਰ ਕੀ ਹੁੰਦਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨਕੇ ਕਾਜ ਸਵਾਰਤਾ ਇੱਕ ਤਾਂ ਹੁੰਦਾ ਨਾ ਕੰਮ ਹੋ ਜਾਣਾ ਕੰਮ ਕਰ ਲੈਣਾ ਕੰਮ ਨਿਬੇੜ ਲੈਣਾ ਤੇ ਆਮ ਤੌਰ ਤੇ ਬੰਦਾ ਕੋਈ ਕੰਮ ਕਰ ਲਵੇ ਨਾ ਪਹਿਲਾਂ ਤਾਂ ਕਰਨ ਤੋਂ ਪਹਿਲਾਂ ਹੀ ਥੜਕਦਾ ਹੁੰਦਾ ਘਬਰਾਇਆ ਹੁੰਦਾ ਡਗਮਗਾਉਂਦਾ ਹੈ ਤੇ ਜੇ ਕਿਤੇ ਕੰਮ ਹੋ ਜਾਏ ਹੰਭ ਕੇ ਬਹਿ ਜਾਂਦਾ ਪਸੀਨੇ ਪੂੰਝਦਾ ਸੱਜਣਾ ਮਿੱਤਰਾਂ ਨੂੰ ਕਹਿੰਦਾ ਸ਼ੁਕਰ ਕਰਨਾ ਕੰਮ ਨਿਬੜ ਗਿਆ ਬੰਦਾ ਕੇਵਲ ਨਿਬੇੜ ਸਕਦਾ ਲੇਕਿਨ ਸਤਿਗੁਰੂ ਜਿਸ ਵੇਲੇ ਕਰਦਾ ਤੇ ਨਿਬੇੜਦਾ ਨਹੀਂ ਸਤਿਗੁਰੂ ਕਾਰਜ ਸਵਾਰਦਾ ਵੱਡੀ ਵਡਿਆਈ ਅਚਰਜ ਸੋਭਾ ਉਸ ਕਾਰਜ ਵਿੱਚ ਸ਼ੋਭਾ ਹੁੰਦੀ ਮਾਣ ਹੁੰਦਾ ਸਤਿਕਾਰ ਹੁੰਦਾ ਉਸ ਕਾਰਜ ਦੀ ਵੱਡੀ ਵਡਿਆਈ ਹੁੰਦੀ ਕਾਰਜ ਆਇਆ ਰਾਸੇ ਨਾਨਕ ਕਹੋ ਗੁਰਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ ਜਦੋਂ ਸਤਿਗੁਰੂ ਕਾਰਜ ਕਰਨ ਆ ਜਾਵੇ ਉਸ ਵੇਲੇ ਕਾਰਜਾਂ ਚ ਸੋਭਾ ਹੁੰਦੀ ਤੇ ਅਰਦਾਸ ਕਰਨ ਵਾਲੇ ਦਾ ਮੁੱਖ ਉਜਲਾ ਹੁੰਦਾ ਇਹ ਗੱਲ ਵੱਖਰੀ ਏ ਕਿ ਅਰਦਾਸ ਕਰਨ ਵਾਲਾ ਬੰਦਾ ਕਾਰਜ ਦੀ ਸੰਪੂਰਨਤਾ ਤੋਂ ਬਾਅਦ ਇਹ ਨਹੀਂ ਕਹਿੰਦਾ ਮੈਂ ਕੰਮ ਨਿਬੇੜ ਰਿਹਾ ਬਲਕਿ ਉਹ ਤਾਂ

ਜਿਸਕਾ ਸਬਸ ਵਿਸਾਹ, ਜਿਹਦਾ ਸਾਰਿਆਂ ਨੂੰ ਵਿਸ਼ਵਾਸ ਹੈ, ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਵਿਸਾਹ ਕੀਤਾ ਜਾ ਸਕਦਾ, ਜਿਹਦੀ ਸਮਰੱਥਾ ਥੋੜੀ ਹੋਵੇ, ਸ਼ਕਤੀ ਥੋੜੀ ਹੋਵੇ, ਉਹਦੇ ਤੇ ਕੰਮ ਛੱਡ ਕੇ ਕਈ ਵਾਰੀ ਵਿਸਵਸਾ ਬਣਿਆ ਰਹੇਗਾ, ਡਰ ਬਣਿਆ ਰਹੇਗਾ, ਤੌਖਲਾ ਬਣਿਆ ਰਹੇਗਾ। ਵਾਹਿਗੁਰੂ ਤੇ ਭਰੋਸਾ ਕਰਨ ਵਾਲੇ ਨੂੰ ਵਿਸ਼ਵਾਸ ਵੱਜਦਾ ਹੈ, ਵਿਸਵਸਾ ਨਹੀਂ ਰਹਿੰਦਾ, ਖਤਰਾ ਤੇ ਤੌਖਲਾ ਨਹੀਂ ਰਹਿੰਦਾ। ਦ੍ਰਿੜ ਵਿਸ਼ਵਾਸ ਵਾਲੇ ਬੰਦੇ ਜਿਸ ਵੇਲੇ ਉਹਦੇ ਤੇ ਭਰੋਸਾ ਕਰਦੇ ਨੇ, ਫਿਰ ਇਸ ਤਰ੍ਹਾਂ ਕਰਦੇ ਨੇ ਕਿ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਫਿਰ ਆਪਣੀ ਸਿਆਣਪ ਦੀ ਗੱਲ ਨਹੀਂ ਕਰਦੇ। ਮਨ ਮੇਰੇ ਸੁਖ ਸਹਿਜ ਸੇਤੀ ਜਪ ਨਾਮ, ਸੁਖ ਤੈਨੂੰ ਦੇਵੇਗਾ, ਸਹਿਜ ਤੇਰਾ ਬਣਿਆ ਰਹੇਗਾ, ਤੂੰ ਕੇਵਲ ਉਹਦੇ ਨਾਮ ਵਿੱਚ ਜੁਟ ਜਾ, ਉਹਦੀ ਭਗਤੀ ਚ ਜੁਟ ਜਾ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਤੂੰ ਉਹਦੇ ਗੁਣ ਗਾਉਣਾ ਸ਼ੁਰੂ ਕਰ, ਤੂੰ ਅੱਠੇ ਪੈਰ ਉਹਦੇ ਧਿਆਨ ਚ ਰਹਿਣਾ ਸ਼ੁਰੂ ਕਰ, ਉਹ ਤੈਨੂੰ ਆਪਣੇ ਧਿਆਨ ਚ ਰੱਖੇਗਾ। ਇਸ ਕੀ ਸ਼ਰਣੀ ਪਰਮਨਾ ਜਿਸ ਜੇਵਡ ਅਵਰ ਨਾ ਕੋਏ, ਕਿਸੇ ਛੋਟੇ ਮੋਟੇ ਦੀ ਸ਼ਰਨ ਪੈਣ ਦੀ ਕੀ ਲੋੜ ਹੈ, ਤੂੰ ਉਹਦੀ ਸ਼ਰਨ ਪਾਓ ਜਿਹਦੇ ਜਿੱਡਾ ਹੋਰ ਕੋਈ ਨਹੀਂ ਹੈ, ਜਿਹਦੇ ਵਰਗੀ ਸਮਰੱਥਾ ਕਿਸੇ ਹੋਰ ਕੋਲ ਨਹੀਂ। ਜੇ ਸਿਮਰਤ ਸੁਖ ਹੋਏ ਘਾਣਾ, ਜਿਹਨੂੰ ਯਾਦ ਕਰਨ ਨਾਲ ਬਹੁਤ ਜ਼ਿਆਦਾ ਸੁੱਖ ਦੀ ਪ੍ਰਾਪਤੀ ਹੋ, ਵਾਧੂ ਸੁੱਖ ਦੀ ਪ੍ਰਾਪਤੀ ਹੋ। ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ, ਤੂੰ ਉਹਦੀ ਸੇਵਾ ਚ ਲੱਗ। ਪ੍ਰਭ ਸਾਹਿਬ ਸੱਚਾ ਸੋਏ ਜੋ ਸੱਚਾ ਮਾਲਕ ਹੈ, ਸਾਧ ਸੰਗਤ ਹੋਏ ਨਿਰਮਲਾ, ਸਤਸੰਗੀਆਂ ਨਾਲ ਰਲ ਕੇ ਪਵਿੱਤਰ ਹੋ ਕੇ, ਨਿਰਮਲ ਹੋ ਕੇ, ਮਲੀਨ ਬੁੱਧੀ ਨੂੰ ਛੱਡ ਕੇ, ਦੁਰਮਤ ਨੂੰ ਛੱਡ ਕੇ, ਗੁਰਮਤ ਦਾ ਧਾਰਨੀ ਬਣ ਕੇ, ਕੱਟੀਏ ਜਮ ਕੀ ਫਾਸ, ਸੁਖਦਾਤਾ ਭੈ ਭਜਨੋ ਤਿਸ ਆ ਗਏ ਕਰ ਅਰਦਾਸ, ਫਿਰ ਤੇਰੀ ਅਰਦਾਸ ਕਰਨ ਦੀ ਢਿੱਲ ਹੈ ਤੇ ਉਹਦੀ ਰਹਿਮਤ ਕਰਨ ਚ ਕੋਈ ਢਿੱਲ ਨਹੀਂ। ਜਿਸ ਵੇਲੇ ਉਹ ਰਹਿਮਤ ਕਰੇਗਾ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ, ਜੀਵਨ ਦੇ ਸਾਰੇ ਕਾਰਜ ਸੌਰ

ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ ਬਹੁਤ ਬਹੁਤ ਵਖਾਣੀ ਹੈ ਉੱਚੋ ਉੱਚਾ ਥਾਂ ਵਰਨਾ ਚੇਣਾ ਬਾਹਰਾ ਕੀਮਤ ਕਹਿ ਨਾ ਸਕਾਓ ਉਸ ਅਪਰ ਅਪਾਰ ਬੇਅੰਤ ਵਾਹਿਗੁਰੂ ਦੀ ਕੀਮਤ ਤਾਂ ਦੱਸੀ ਨਹੀਂ ਜਾ ਸਕਦੀ ਹਾਂ ਉਹਦੀ ਰਹਿਮਤ ਦੇ ਪਾਤਰ ਬਣਿਆ ਜਾ ਸਕਦਾ ਹੈ ਅਰਦਾਸ ਕੀਤੀ ਜਾ ਸਕਦੀ ਹੈ ਨਾਨਕ ਕਹੋ ਪ੍ਰਭ ਮਾਇਆ ਕਰ ਸੱਚ ਦੇਵੋ ਆਪਣਾ ਨਾਂ ਮੇਰੇ ਮਾਲਕ ਤੂੰ ਆਪਣਾ ਨਾਮ ਆਪਣੀ ਭਗਤੀ ਮੈਨੂੰ ਬਖਸ਼ ਉੱਥੇ ਵੀ ਆਪਾਂ ਅਰਦਾਸ ਕੀਤੀ ਕਰ ਕਿਰਪਾ ਆਪਣੀ ਭਗਤੀ ਲਾਏ ਮੈਨੂੰ ਆਪਣੀ ਭਗਤੀ ਚ ਲਾ ਲੈ ਤੇ ਮੇਰੇ ਕੰਮਾਂ ਤੇ ਤੂੰ ਲੱਗ ਜਾ ਕਿਉਂਕਿ ਤੂੰ ਸਭ ਕੁਝ

ਜਿਹੜਾ ਲੋੜੇ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾ ਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ, ਤੇਰਾ ਪੁਰਾਣਾ ਕੰਮ ਰਿਹਾ, ਤੂੰ ਆਪਣਿਆਂ ਦੀ ਲਾਜ ਰੱਖਦਾ ਹੈ। ਇਸ ਕਰਕੇ ਤੇਰੀ ਸ਼ਰਨ ਪੂਰਨ ਦਿਆਲਾ, ਤੁਧ ਬਿਨ ਕਵਨ ਕਰੇ ਪ੍ਰਤਪਾਲਾ, ਮੈਂ ਤੇਰੀ ਸ਼ਰਨ ਪੈ ਰਿਹਾ, ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ। ਤੇਰੀ ਸਮਰੱਥਾ ਹੈ, ਤੂੰ ਜਲ ਥਲ ਮਈਲ ਰਿਹਾ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ, ਤੂੰ ਸਭ ਤੋਂ ਨੇੜੇ ਵਸਣਾ।

ਇੱਕ ਪਾਸੇ ਆਪਾਂ ਕਹਿੰਦੇ ਹਾਂ ਮੰਦਰ, ਮਸਜਿਦ, ਗੁਰਦੁਆਰਾ, ਇਹ ਰੱਬ ਦਾ, ਵਾਹਿਗੁਰੂ ਦਾ, ਰਾਮ ਦਾ ਘਰ ਹੈ, ਭਗਵਾਨ ਦਾ ਘਰ ਹੈ। ਪਰ ਇਨਸਾਨ ਅੱਜ ਦਾ ਕਿਹੋ ਜਿਹਾ ਹੋ ਗਿਆ ਹੈ, ਇੱਕ ਪਾਸੇ ਕਹਿੰਦਾ ਉਹ ਰੱਬ ਦਾ ਘਰ ਹੈ, ਜਦ ਝਗੜੇ ਆਪਸ ਦੇ ਹੋਣ ਤੇ ਫਿਰ ਇਨਸਾਨ ਜਿਹੜਾ ਉਹ ਇਸ ਪਾਸੇ ਤੁਰ ਪੈਂਦਾ ਕਿ ਧਾਰਮਿਕ ਸਥਾਨ ਵੀ ਸਾੜਨ ਤੋਂ ਉਹ ਗੁਰੇਜ ਨਹੀਂ ਕਰਦਾ। ਜਿਹੜੇ ਲੋਕ ਧਾਰਮਿਕ ਸਥਾਨਾਂ ਦਾ ਅਪਮਾਨ ਕਰਦੇ ਹਨ ਕਿ ਉਹ ਆਪਣੇ ਧਰਮ ਦੇ ਨਾਲ ਇਨਸਾਫ ਕਰਦੇ ਹਨ, ਕਿ ਉਹ ਜਿਸ ਰੱਬ ਦੇ ਨਾਲ ਪਿਆਰ ਕਰਦੇ ਹਨ ਆਪਣੇ ਮਨ ਕੋਲੋਂ ਪੁੱਛਣ ਕਿ ਮੇਰੇ ਇਸ ਕੰਮ ਤੇ ਮੇਰਾ ਰੱਬ, ਮੇਰਾ ਪਰਮੇਸ਼ਰ ਖੁਸ਼ ਹੋ ਰਿਹਾ। ਆਪਣੇ ਮਨ ਦੇ ਨਾਲ ਵਿਚਾਰ ਕਰੋ ਤੇ ਇਸ ਦਾ ਜਵਾਬ ਖੁਦ ਮਿਲ ਜਾਏਗਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਨੂੰ ਰੱਬ ਤੋਂ ਭੁੱਲਿਆ ਨੇ ਸਾੜਿਆ। ਕੀ ਇਹ ਕੰਮ ਕਿਸੇ ਧਰਮੀ ਦਾ ਹੋ ਸਕਦਾ ਹੈ? ਨਹੀਂ, ਇਹ ਕੰਮ ਕਿਸੇ ਧਰਮੀ ਦਾ ਨਹੀਂ, ਕਿਉਂਕਿ ਧਾਰਮਿਕ ਗ੍ਰੰਥ ਸਭ ਦੇ ਸਾਂਝੇ ਹੁੰਦੇ ਹਨ। ਜਿਹੜੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਹੀਂ ਕਰ ਸਕਦੇ, ਉਨ੍ਹਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਸੱਚ ਜਾਣਨਾ ਉਹ ਆਪਣੇ ਇਸ਼ਟ ਦਾ ਅਪਮਾਨ ਕਰਦੇ ਹਨ। ਕਿਉਂਕਿ ਧਾਰਮਿਕ ਗ੍ਰੰਥ ਕੋਈ ਵੀ ਹੈ, ਉਹ ਸੱਚ ਦਾ ਉਪਦੇਸ਼ ਕਰਦਾ ਹੈ ਤੇ ਅਪਮਾਨ ਉਹ ਹੀ ਕਰਦਾ ਹੈ ਜਿਹੜਾ ਸੱਚ ਨੂੰ ਸਹਾਰ ਨਹੀਂ ਸਕਦਾ, ਜਿਹੜਾ ਸੱਚ ਤੋਂ ਦੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹੋ ਹੀ ਉਪਦੇਸ਼ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਕੈਸਾ ਉਪਦੇਸ਼? ਕਿਉਂਕਿ ਇਹ ਇੱਕ ਹਕੀਕਤ ਹੈ, ਮੁਸਲਮਾਨ ਕਹਿੰਦਾ ਰਿਹਾ ਹਿੰਦੂ ਕਾਫਰ ਹੈ, ਕਾਫਰ ਔਰ ਹਿੰਦੂ ਕਹਿੰਦਾ ਰਿਹਾ ਮੁਸਲਮਾਨ ਮਲੇਸ਼ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾੜਾ ਉਹ ਹੈ ਜਿਹਦੇ ਕਰਮ ਮਾੜੇ, ਨੀਚ ਉਹ ਹੈ ਜਿਹਦੇ ਕੰਮ ਨੀਚਾਂ ਵਾਲੇ। ਔਰ ਗੁਰੂ ਘਰ ਦੇ ਵਿੱਚ ਇਹ ਉਪਦੇਸ਼ ਹੈ ਕਿ ਹਿੰਦੂ ਔਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ। ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਦੇਸ਼ ਕਰਦੇ ਹਨ ਕਿ ਮੁਸਲਮਾਨ ਨਾਮ ਬੜਾ ਪਵਿੱਤਰ ਹੈ, ਬੜਾ ਪਾਕ ਹੈ, ਪਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ।

ਜਿਹੜਾ ਦਾਨ ਪੁੰਨ ਕਰੇ। ਮੁਸਲਮਾਨ ਉਹ ਜਿਹੜਾ ਆਪਣੇ ਅੱਲਾ ਕੋਲੋਂ ਸਾਰਿਆਂ ਵਾਸਤੇ ਮਿਹਰ ਮੰਗੇ, ਸਾਰਿਆਂ ਵਾਸਤੇ ਰੱਬ ਕੋਲੋਂ ਦੁਆ ਮੰਗੇ। ਤੇ ਸਾਹਿਬ ਜੀ ਕਹਿੰਦੇ ਨੇ ਸਰਬ ਜੀਆ ਮੈਂ ਰਹਿਮਤ ਹੋਏ ਤਾਂ ਮੁਸਲਮਾਨ ਕਹਾਵੇ। ਜਿਹੜਾ ਸਾਰਿਆਂ ਕੋਲੋਂ ਪਿਆਰ ਮੰਗੇ, ਸਾਰਿਆਂ ਨੂੰ ਪਿਆਰ ਦੇਵੇ, ਔਰ ਜਿਹੜਾ ਅੱਲਾ ਕੋਲੋਂ ਵੀ ਸਾਰਿਆਂ ਵਾਸਤੇ ਮਿਹਰ ਮੰਗੇ, ਸਾਹਿਬ ਜੀ ਕਹਿੰਦੇ ਨੇ ਉਹ ਮੁਸਲਮਾਨ ਹੈ। ਔਰ ਮੁਸਲਮਾਨ ਦਾ ਦਿਲ ਕਿਹੋ ਜਿਹਾ ਹੋਣਾ?

ਔਰ ਦੂਸਰੇ ਪਾਸੇ ਬ੍ਰਾਹਮਣ ਨੂੰ ਉਪਦੇਸ਼ ਕੀਤਾ, ਕਹੇ ਕਬੀਰ ਜੋ ਬ੍ਰਹਮ ਵਿਚਾਰ ਸੋ ਬ੍ਰਾਹਮਣ ਕਈਅਤ ਹੈ ਹਮਾਰੇ। ਜਿਹੜਾ ਬ੍ਰਹਮ ਦੀ ਵਿਚਾਰ ਕਰੇ, ਜਿਹੜਾ ਬ੍ਰਹਮ ਨਾਲ ਜੁੜਿਆ ਰਵੇ, ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਹਾਂ, ਕਿਉਂਕਿ ਜਿਹੜਾ ਬ੍ਰਹਮ ਨਾਲ ਜੁੜ ਗਿਆ ਉਹ ਫਿਰ ਜਿੱਧਰ ਵੀ ਜਿਸ ਪਾਸੇ ਵੀ ਦੇਖੇਗਾ, ਉਹ ਜਿੱਧਰ ਵੀ ਦੇਖੇਗਾ ਉਹਨੂੰ ਬ੍ਰਹਮ ਹੀ ਨਜ਼ਰ ਆਵੇਗਾ। ਜੇ ਹਰ ਪਾਸੇ ਬ੍ਰਹਮ ਹੈ, ਹਰ ਪਾਸੇ ਪਰਮੇਸ਼ਰ ਹੈ, ਤੇ ਫਿਰ ਕਿਹਦੇ ਨਾਲ ਝਗੜਾ ਤੇ ਕਿਹਦੇ ਨਾਲ ਲੜਾਈ? ਕਿਹਦੇ ਝਗੜੇ ਖਤਮ ਹੋ ਜਾਣਗੇ? ਔਰ ਗੁਰੂ ਘਰ ਦਾ ਉਪਦੇਸ਼ ਹੈ, ਫਿਰ ਤੇ ਇਨਸਾਨ ਇਹੋ ਹੀ ਕਹੇਗਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਕੋਈ ਬੇਗਾਨਾ ਨਹੀਂ, ਕੋਈ ਪਰਾਇਆ ਨਹੀਂ, ਕਿਹਦੇ ਨਾਲ ਲੜਾਂ।

ਦਾ ਉਪਦੇਸ਼ ਗੁਰਬਾਣੀ ਦਾ ਆਪਣੇ ਧਰਮ ਚ ਪੱਕੇ ਰਹੋ। ਤੁਸੀਂ ਜਿਸ ਧਰਮ ਨੂੰ ਵੀ ਮੰਨਦੇ ਹੋ, ਪਰ ਅਸਲ ਵਿਚ ਧਰਮੀ ਉਹ ਹੈ ਜਿਹੜਾ ਸਭ ਨਾਲ ਪਿਆਰ ਕਰੇ, ਕਿਉਂਕਿ ਧਰਮੀ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ। ਗੁਰੂ ਘਰ ਵਿਚ ਸਿੱਖ ਧਰਮ ਵਿਚ ਅਣਖ ਨਾਲ ਜਿਉਣਾ, ਧਰਮ ਦੇ ਕਿਰਤ ਕਰਨੀ, ਨਾਮ ਜਪਣਾ ਔਰ ਵੰਡ ਛਕਣਾ, ਇਹ ਉਪਦੇਸ਼ ਹੈ। ਔਰ ਇਹੀ ਉਪਦੇਸ਼ ਸਾਰਿਆਂ ਵਾਸਤੇ ਸਾਂਝਾ। ਅਣਖ ਨਾਲ ਜੀਓ, ਆਪਣੇ ਧਰਮ ਚ ਪੱਕੇ ਰਹੋ। ਪਰ ਧਰਮੀ ਹੋਣ ਦਾ ਮਤਲਬ ਇਹ ਨਹੀਂ ਕਿ ਆਪਾਂ ਦੂਸਰਿਆਂ ਨੂੰ ਮਾੜਾ ਕਹੀਏ ਜਾਂ ਦੂਸਰਿਆਂ ਦੀ ਨਿੰਦਿਆ ਕਰੀਏ। ਕਮੀਆਂ ਹੁੰਦੀਆਂ ਹਨ, ਪਰ ਉਹਨਾਂ ਕਮੀਆਂ ਨੂੰ ਦੂਰ ਕਰਨਾ ਇਨਸਾਨ ਦਾ ਫਰਜ਼ ਬਣਦਾ। ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ, ਇਹ ਝਗੜੇ ਉਸ ਵੇਲੇ ਵੀ ਸਨ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਮੁਲਤਾਨ ਦੇਸ਼ ਗਏ, ਪੀਰਾਂ ਫਕੀਰਾਂ ਦੇ ਨਾਲ ਗਿਆਨ ਚਰਚਾ ਹੋਈ। ਪੀਰਾਂ ਫਕੀਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਪੁੱਛਣ ਗੱਲ ਇਮਾਨ ਦੀ। ਕਾਜੀ ਮੁੱਲਾ ਇਕੱਠੇ ਹੋਏ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਧੰਨ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਇਹ ਬਾਬਾ ਨਾਨਕ ਤੂੰ ਸਾਰਿਆਂ ਦਾ ਸਾਂਝਾ, ਤੈਨੂੰ ਮੁਸਲਮਾਨ ਵੀ ਮੰਨਦੇ ਨੇ, ਤੈਨੂੰ ਹਿੰਦੂ ਵੀ ਮੰਨਦੇ ਨੇ, ਪਰ ਸਾਨੂੰ ਇੱਕ ਗੱਲ ਦਾ ਜਵਾਬ ਦੇ।

ਤੇ ਮਾੜੇ ਕੰਮ ਕਰਕੇ ਆਖੀਏ ਦਰਗਾਹ ਵਿਚ ਸਾਨੂੰ ਜਗ੍ਹਾ ਮਿਲ ਜਾਏਗੀ। ਸਾਹਿਬ ਜੀ ਕਹਿਣ ਲੱਗੇ ਨਹੀਂ, ਹਿੰਦੂ ਮੁਸਲਮਾਨ ਦੋਏ ਅਗਰ ਚੰਗੇ ਕੰਮ ਨਹੀਂ ਤੇ ਦਰਗਾਹ ਵਿਚ ਟੋਈ ਨਹੀਂ ਮਿਲੇਗੀ। ਅਗਰ ਕੰਮ ਚੰਗੇ ਨੇ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ, ਦਰਗਾਹ ਦੇ ਵਿਚ ਉਹਨਾਂ ਨੂੰ ਆਦਰ ਮਿਲੇਗਾ।

ਆਪ ਵਿੱਚ ਆਪਸ ਵਿੱਚ ਝਗੜਾ ਤੇ ਜਿਹਦੇ ਨਾਂ ਤੇ ਝਗੜਦੇ ਨੇ। ਭਾਈ ਸਾਹਿਬ ਜੀ ਕਹਿ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ, ਜਿਹਦੇ ਨਾਂ ਤੇ ਝਗੜਦੇ ਹੋ ਰਾਮ ਔਰ ਰਹੀਮ ਦੇ ਨਾਂ ਤੇ, ਉਹ ਤੇ ਇੱਕ ਜਗ੍ਹਾ ਖੜੇ ਨੇ, ਤੇ ਤੁਸੀਂ ਕਿਉਂ ਲੜਦੇ ਹੋ।

ਇਹ ਦੁਨੀਆ ਸ਼ੈਤਾਨਾਂ ਦੇ ਰਾਹ ਤੇ ਚੱਲ ਪਈ ਹੈ। ਇਹ ਭੁੱਲੀ ਹੋਈ ਦੁਨੀਆ ਰੱਬ ਨੂੰ ਸਮਝ ਨਹੀਂ ਸਕੀ, ਕਿਉਂਕਿ ਰੱਬ ਦਾ ਨਾਮ ਭੁੱਲਣਾ ਦਾ ਥੋੜੀ ਹੈ। ਉਹ ਤੇ ਇਨਸਾਨ ਨੂੰ ਰੱਬ ਵਰਗਾ

ਇਨ੍ਹਾਂ ਝਗੜਿਆਂ ਨੂੰ ਦੇਖ ਕੇ ਕਿ ਮਸੀਤ ਵਿਚ ਗੈਰ ਮੁਸਲਮਾਨ ਨਹੀਂ ਜਾ ਸਕਦਾ, ਮੰਦਰ ਵਿਚ ਕੋਈ ਨੀਵੀਂ ਜਾਤ ਨਹੀਂ ਜਾ ਸਕਦਾ, ਤੇ ਗੁਰੂ ਨਾਨਕ ਸਾਹਿਬ ਨੇ ਇਕ ਇਹੋ ਜਿਹੇ ਧਰਮ ਦੀ ਨੀਂਹ ਰੱਖੀ ਕਿ ਜਿੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ। ਸਿੱਖ ਦਾ ਮਤਲਬ ਸਿੱਖਿਆ ਲੈਣ ਵਾਲਾ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਇਕ ਇਹੋ ਜਿਹਾ ਇਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ ਕਿ ਜਿਹਦੇ ਵਿਚ ਜਾਤ ਪਾਤ ਦਾ ਕੋਈ ਸਵਾਲ ਨਹੀਂ। ਇਸੇ ਵਾਸਤੇ ਜਦ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਔਰ ਹਰਿਮੰਦਰ ਸਾਹਿਬ ਜਿਸ ਨੂੰ ਲੋਕ ਗੋਲਡਨ ਟੈਂਪਲ ਕਰਕੇ ਯਾਦ ਕਰਦੇ ਹਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ ਰੱਖਣ ਦਾ ਇੱਕ ਮਕਸਦ ਸੀ ਕਿਉਂਕਿ ਚਾਰ ਵਰਨ ਹਨ, ਚਾਰ ਵਰਨਾਂ ਦੇ ਲੋਕ ਇਸ ਅਸਥਾਨ ਤੇ ਆ ਸਕਦੇ ਹਨ। ਔਰ ਨਾਮ ਵੀ ਰੱਖਿਆ ਹਰ ਮੰਦਰ, ਹਰੀ ਦਾ ਮੰਦਰ, ਅਕਾਲ ਪੁਰਖ ਦਾ ਅਸਥਾਨ, ਪਰਮੇਸ਼ਰ ਦਾ ਘਰ। ਇੱਥੇ ਹਿੰਦੂ ਵੀ ਆ ਸਕਦਾ, ਇੱਥੇ ਮੁਸਲਮਾਨ ਵੀ, ਇੱਥੇ ਈਸਾਈ ਵੀ, ਇੱਥੇ ਕਿਸੇ ਨੂੰ ਰੋਕ ਟੋਕ ਨਹੀਂ। ਦਰਵਾਜ਼ੇ ਚਾਰ ਪਰ ਰਸਤਾ ਇੱਕ ਰੱਖਿਆ। ਇਹ ਗੱਲ ਧਿਆਨ ਦੇਣ ਵਾਲੀ, ਗੁਰੂ ਸਾਹਿਬਾਂ ਨੇ ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ। ਰਸਤਾ ਇੱਕ ਇਸ ਵਾਸਤੇ ਰੱਖਿਆ, ਆਓ ਭਾਈ ਚਾਰ ਵਰਨਾ ਦੇ ਲੋਕੋ, ਆਓਗੇ ਵੱਖ ਵੱਖ ਰਾਹਾਂ ਤੋਂ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਨਸਲਾਂ ਦੇ ਲੋਕੋ ਆਓ, ਪਰ ਜੇ ਹਰਿਮੰਦਰ ਦੇ ਅੰਦਰ ਜਾਣਾ ਹੈ ਤੇ ਤੁਹਾਨੂੰ ਇੱਕ ਹੋ ਕੇ ਜਾਣਾ ਪਵੇਗਾ, ਇੱਕ ਰਾਹ ਤੋਂ ਜਾਣਾ ਪਵੇਗਾ ਤਾਂ ਕਿ ਤੁਹਾਡੇ ਵਖੇਵੇਂ ਖਤਮ ਹੋ ਜਾਣ। ਇਸੇ ਵਾਸਤੇ ਗੁਰੂ ਸਾਹਿਬਾਂ ਨੇ ਇਹ ਖਾਲਸਾ ਪੰਥ ਵੀ ਸਾਜਿਆ ਕਿ ਲੋਕ ਜਾਤਾਂ ਪਾਤਾਂ ਵਿਚ ਊਚ ਨੀਚ ਵਿਚ ਵੰਡੇ ਗਏ ਹਨ। ਅੰਮ੍ਰਿਤ ਛਕਾ ਕੇ ਇਹ ਉਪਦੇਸ਼ ਕੀਤਾ ਕਿ ਜਿਹਨੇ ਅੰਮ੍ਰਿਤ ਛਕ ਲਿਆ ਇਹਦੀ ਹੁਣ ਕੋਈ ਜਾਤ ਨਹੀਂ, ਇਹ ਹੁਣ ਕਿਸੇ ਊਚ ਨੀਚ ਵਿਚ ਨਹੀਂ, ਤੇ ਨਾਮ ਦੇ ਦਿੱਤਾ ਖਾਲਸਾ। ਔਰ ਇਹ ਯਾਦ ਰੱਖਣਾ, ਖਾਲਸਾ ਕੋਈ ਜਾਤ ਨਹੀਂ, ਖਾਲਸੇ ਦਾ ਮਤਲਬ ਹੈ ਖਾਲਸ, ਤੇ ਖਾਲਸਾ ਕੌਣ ਹੈ? ਸਾਹਿਬ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਪਰ ਖਾਲਸਾ ਉਹ ਹੈ ਜਿਹਦੇ ਵਿਚ ਨਾ ਵੈਰ ਵਿਰੋਧ ਹੈ, ਨਾ ਕੋਈ ਵਿਕਾਰ ਹੈ, ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਖਾਲਸਾ, ਨਾ ਕੋਈ ਰੱਬ ਦੀ ਜਾਤ, ਨਾ ਕੋਈ ਖਾਲਸੇ ਦੀ ਜਾਤ। ਔਰ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਕਿ ਆਓ ਭਾਈ ਅਸੀਂ ਮਨਾਂ ਵਿੱਚੋਂ ਨਫ਼ਰਤ ਕੱਢੀਏ, ਦੁਬਧਾ ਭਾਵ ਦੂਰ ਕਰੀਏ, ਇੱਕ ਪਰਮੇਸ਼ਵਰ ਦੇ ਰਾਹ ਤੇ ਚੱਲੀਏ ਔਰ ਆਪਾਂ ਇੱਕ ਹੋਈਏ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਦਾ ਜ਼ਿਕਰ ਹੈ। ਇੱਕ ਮੁਸਲਮਾਨ ਫਕੀਰ ਭੇਖਨ ਸ਼ਾਹ ਪਟਨਾ ਸਾਹਿਬ ਦਰਸ਼ਨਾਂ ਵਾਸਤੇ ਆਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਹੈ। ਭੇਖਨ ਸ਼ਾਹ ਪਟਨਾ ਸਾਹਿਬ ਜਦ ਪਹੁੰਚਿਆ ਉਸਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਛੋਟੀ ਉਮਰ ਵਿੱਚ। ਪਰ ਮਨ ਵਿੱਚ ਇੱਕ ਸੋਚ ਪੂਰੀ ਕਿ ਇਹ ਰੱਬੀ ਨੂਰ ਹਿੰਦੂ ਮੁਸਲਮਾਨ ਵਿੱਚੋਂ ਕਿਸ ਦਾ ਪੱਖ ਪੂਰਦਾ ਹੈ। ਇਸ ਮੰਤਵ ਲਈ ਉਨ੍ਹਾਂ ਨੇ ਦੋ ਮਠਿਆਈ ਦੀਆਂ ਕੁਜੀਆਂ ਤੇ ਦੋ ਕੁਜਿਆਂ ਵਿੱਚ ਇੱਕ ਵਿੱਚ ਦੁੱਧ ਇੱਕ ਵਿੱਚ ਪਾਣੀ ਲਿਆ। ਮਠਿਆਈ ਦੀਆਂ ਕੁਜੀਆਂ ਤੋਂ ਭਾਵ ਉਨ੍ਹਾਂ ਦਾ ਧਰਮ ਸੀ ਤੇ ਪਾਣੀ ਵਾਲੇ ਕੁਜੇ ਦਾ ਅਰਥ ਉਨ੍ਹਾਂ ਮੁਸਲਮਾਨ ਧਰਿਆ ਸੀ ਤੇ ਦੁੱਧ ਵਾਲੇ ਨੂੰ ਹਿੰਦੂ ਮਿਥਿਆ ਸੀ। ਮੁਸਲਮਾਨ ਬੰਦਸ਼ ਤੇ ਸ਼ਰ੍ਹਾਂ ਨੂੰ ਹੀ ਧਰਮ ਸਮਝਦਾ ਅਤੇ ਪਾਣੀ ਬੰਦਸ਼ ਵਿੱਚ ਪੈ ਕੇ ਹੀ ਕੰਮ ਸਵਾਰਦਾ। ਹਿੰਦੂ ਚਿੱਟੇ ਕਰਮਾਂ ਤੇ ਜ਼ੋਰ ਦਿੰਦਾ ਹੈ ਅਤੇ ਚਿਟਿਆਈ ਦਾ ਚਿੰਨ੍ਹ ਦੁੱਧ ਹੀ ਹੈ। ਪਟਨਾ ਪੁੱਜ ਕੇ ਉਨ੍ਹਾਂ ਨੇ ਪਹਿਲਾਂ ਦੋਵੇਂ ਮਠਿਆਈ ਦੀਆਂ ਕੁਜੀਆਂ ਬਾਲਕ ਗੁਰੂ ਅੱਗੇ ਰੱਖੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਦੋਵੇਂ ਛੋਟੇ ਛੋਟੇ ਕੋਮਲ ਹੱਥ ਦੋਨਾਂ ਕੁਜੀਆਂ ਤੇ ਰੱਖ ਦਿੱਤੇ। ਫਿਰ ਜਦ ਭੇਖਨ ਸ਼ਾਹ ਨੇ ਪਾਣੀ ਤੇ ਦੁੱਧ ਦੇ ਭਰੇ ਹੋਏ ਕੁਜੇ ਅੱਗੇ ਕੀਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਛੋਟੇ ਛੋਟੇ ਚਰਨਾਂ ਦੇ ਨਾਲ ਦੋਵੇਂ ਹੀ ਕੁਜੇ ਡੋਲ ਦਿੱਤੇ। ਸਾਰੇ ਹੈਰਾਨ ਹੋ ਗਏ ਪਰ ਭੇਖਨ ਸ਼ਾਹ ਨੇ ਅੱਗੇ ਵਧ ਕੇ ਗੁਰੂ ਸਾਹਿਬਾਂ ਦੇ ਚਰਨ ਚੁੰਮ ਲਏ। ਪਰ ਭੇਖਨ ਸ਼ਾਹ ਨੇ ਫਿਰ ਇਹ ਸਾਰਾ ਭੇਦ ਲੋਕਾਂ ਸਾਹਮਣੇ ਖੋਲਿਆ ਕਿ ਇਹ ਗੁਰੂ ਕਿਸੇ ਇੱਕ ਦਾ ਨਹੀਂ, ਇਹ ਧਰਮ ਤਾਂ ਕੁਜਿਆਂ ਵਿੱਚੋਂ ਕੱਢਣ ਆਇਆ ਹੈ। ਧਰਮ ਦੀ ਇਹ ਬਦਕਿਸਮਤੀ ਹੈ ਕਿ ਉਸ ਨੂੰ ਕਿਸੇ ਨੇ ਮਸੀਤ ਤੇ ਮੰਦਰ ਤੋਂ ਬਾਹਰ ਨਹੀਂ ਕੱਢਿਆ। ਇਸ ਕਲਗੀ ਵਾਲੇ ਨੇ ਹਿੰਦੂ ਧਰਮ ਮੁਸਲਮਾਨ ਧਰਮ ਨਾਲੋਂ ਸਿਰਫ ਧਰਮ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸਾਰੀ ਜ਼ਿੰਦਗੀ ਹੀ ਉਨ੍ਹਾਂ ਦੀ ਮੁਹਾਰਨੀ ਇਹ ਹੀ ਰਹੀ। ਉਹ ਪਹਿਲੇ ਵਿਸ਼ਵ ਆਗੂ ਸਨ ਜਿਨ੍ਹਾਂ ਮੰਦਰ ਤੇ ਮਸੀਤ ਪੂਜਾ ਤੇ ਨਿਵਾਜ ਨੂੰ ਇੱਕ ਕਰਕੇ ਜਾਣਨ ਦਾ ਉਪਦੇਸ਼ ਦਿੱਤਾ। ਅਕਾਲ ਉਸਤਤ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪ੍ਰਸਿੱਧ ਸਵਈਆ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਦੇਹੁ ਰਾਮ ਮਸੀਤ ਸੋਈ ਪੂਜਾ ਹੋ ਨਿਵਾਜ ਹੋਈ। ਇਹ ਠੀਕ ਹੈ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਨਹੀਂ ਕੀਤੀ ਜਾਂਦੀ ਔਰ ਨਾ ਹੀ ਨਿਵਾਜ ਪੜ੍ਹੀ ਜਾਂਦੀ ਹੈ, ਪਰ ਫਿਰ ਵੀ ਦੇਖੋ ਆਮ ਹੁੰਦਾ ਹੈ ਦੋ ਲੜਦੇ ਹੋਣ ਤੇ ਤੀਸਰਾ ਬੰਦਾ ਤਮਾਸ਼ਾ ਦੇਖਦਾ। ਪਰ ਇਹ ਗੁਰੂ ਨਾਨਕ ਦਾ ਘਰ ਉਪਦੇਸ਼ ਦਿੰਦਾ ਹੈ ਕਿ ਭਾਈ ਕਿਉਂ ਰੱਬ ਦੇ ਨਾਂ ਤੇ ਲੜਦੇ ਹੋ, ਠੰਡੇ ਜਿਗਰੇ ਦੇ ਨਾਲ ਠੰਡੇ ਮਨ ਦੇ ਨਾਲ ਵਿਚਾਰ ਕਰੋ ਕਿ ਫਰਕ ਕੀ ਹੈ। ਇੱਕ ਨੇ ਪੂਜਾ ਕਰਨੀ ਹੈ, ਇੱਕ ਨੇ ਨਿਵਾਜ ਪੜ੍ਹਨੀ ਹੈ, ਇੱਕ ਨੇ ਵਾਹਿਗੁਰੂ ਕਹਿਣਾ, ਤੇ ਫਿਰ ਫਰਕ ਕੀ ਹੈ। ਨਾ ਵੱਖਰੇ ਹਨ, ਰਾਹ ਇੱਕ ਹੈ, ਮੰਜ਼ਿਲ ਇੱਕ ਹੈ, ਫਿਰ ਝਗੜਾ ਕਿਉਂ।

ਗੁਰੂ ਸਾਹਿਬਾਂ ਨੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਤਨੀਆਂ ਵੀ ਲੜਾਈਆਂ ਲੜੀਆਂ ਉਹ ਕਿਸੇ ਫਿਰਕੇ ਦੇ ਖਿਲਾਫ ਨਹੀਂ, ਉਹ ਜ਼ੁਲਮ ਦੇ ਖਿਲਾਫ ਲੜਾਈ ਸੀ ਤੇ ਜ਼ੁਲਮ ਕਰਨ ਵਾਲੇ ਦਾ ਕੋਈ ਧਰਮ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਪੜ੍ਹ ਕੇ ਦੇਖੋ, ਉਹਨਾਂ ਦੇ ਨਾਲ ਹਿੰਦੂ ਔਰ ਮੁਸਲਮਾਨ ਪਠਾਨ ਤੱਕ ਸਾਥ ਦੇ ਕੇ ਜ਼ੁਲਮੀਆਂ ਦੇ ਨਾਲ ਲੜਿਆ ਕਰਦੇ ਸਨ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੌਜ ਵਿੱਚ ਹਿੰਦੂ ਵੀ ਸਨ, ਮੁਸਲਮਾਨ ਔਰ ਪਠਾਨ ਵੀ ਸਨ, ਜਿਨ੍ਹਾਂ ਨੇ ਸਮਝਿਆ ਕਿ ਇਹ ਇਨਸਾਨੀਅਤ ਦੇ ਭਲੇ ਵਾਸਤੇ ਲੜਦੇ ਨੇ। ਹਥਿਆਰ ਦੋ ਬੰਦੇ ਚੁੱਕਦੇ ਹਨ, ਇੱਕ ਜ਼ੁਲਮ ਕਰਨ ਵਾਲਾ ਔਰ ਇੱਕ ਜ਼ੁਲਮ ਨੂੰ ਰੋਕਣ ਵਾਲਾ। ਜਿਹੜਾ ਜ਼ੁਲਮ ਕਰਦਾ ਉਹਨੂੰ ਫਿਟਕਾਰਾਂ ਪੈਂਦੀਆਂ ਨੇ, ਤੇ ਜਿਹੜਾ ਧਰਮ ਦੀ ਰੱਖਿਆ ਵਾਸਤੇ ਹਥਿਆਰ ਚੁੱਕੇ, ਲੋਕਾਂ ਦੇ ਭਲੇ ਵਾਸਤੇ ਹਥਿਆਰ ਚੁੱਕੇ, ਜ਼ੁਲਮ ਦੇ ਟਾਕਰੇ ਵਾਸਤੇ ਹਥਿਆਰ ਚੁੱਕੇ, ਦੁਨੀਆ ਹਮੇਸ਼ਾ ਉਹਨਾਂ ਦੀ ਪੂਜਾ ਕਰਦੀ ਹੈ। ਤਾਂ ਆਓ ਭਾਈ, ਆਪਾਂ ਵੀ ਮਹਾਂਪੁਰਸ਼ਾਂ ਦੇ ਰਾਹ ਤੇ ਚੱਲੀਏ ਔਰ ਇਹ ਜਿਹੜਾ ਉਪਦੇਸ਼ ਹੈ ਇਸ ਨੂੰ ਆਪਣੇ ਦਿਲ ਵਿੱਚ ਥਾਂ ਦੇਈਏ, ਉਪਦੇਸ਼ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਗੁਰੂ ਸਾਹਿਬਾਂ ਦਾ ਉਪਦੇਸ਼, ਅਣਖ ਨਾਲ ਜਿਉਣਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਔਰ ਵੰਡ ਛਕਣਾ, ਜਿਹੜਾ ਇਹਨਾਂ ਗੱਲਾਂ ਨੂੰ ਮੰਨ ਲਵੇਗਾ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਿੱਖ ਪੰਥ ਸਾਜਣ ਦਾ ਮਕਸਦ ਅਣਖ ਨਾਲ ਜਿਉਣਾ, ਜ਼ੁਲਮ ਅੱਗੇ ਸਿਰ ਨਾ ਚੁਕਾਣਾ, ਜਾਤਾਂ ਪਾਤਾਂ ਊਚ ਨੀਚ ਦੇ ਬੰਧਨ ਤੋਂ ਉੱਤੇ ਉੱਠਣਾ ਔਰ ਸਰਬੱਤ ਦਾ ਭਲਾ ਮੰਗਣਾ। ਜਿੱਥੇ ਵੀ ਗੁਰੂ ਸਿੱਖ ਬੈਠਾ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ, ਉਹ ਜਦ ਵੀ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਅਖੀਰ ਵਿਚ ਇਹ ਕਹੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਤੇ ਆਓ ਫਿਰ ਇਸ ਉਪਦੇਸ਼ ਨੂੰ ਆਪਾਂ ਸਾਰੇ ਹਿਰਦੇ ਵਿਚ ਵਸਾਈਏ।

अग हरे

ਗੁਰੂ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਹੇ ਮਨੁੱਖ, ਇਹ ਤੈਨੂੰ ਜੀਵਨ ਪ੍ਰਾਪਤ ਹੋਇਆ ਹੈ, ਇਹ ਤੈਨੂੰ ਮਨੁੱਖਾ ਜਨਮ ਮਿਲਿਆ ਤੇ ਇਸ ਜਨਮ ਨੂੰ ਪ੍ਰਾਪਤ ਕਰਕੇ ਤੂੰ ਕੀ ਕੀਤਾ ਹੈ? ਕੋਈ ਭਲਾ ਕਰਮ ਕੀਤਾ ਏ? ਨੇਕ ਕਰਮ ਕੀਤੇ ਨੀ? ਸੰਸਾਰ ਵਿੱਚ ਆਉਣ ਦਾ ਕੀ ਲਾਭ ਹੈ? ਬੜਾ ਸੁੰਦਰ ਉਪਦੇਸ਼ ਹੈ, ਜਰਾ ਜੀਵਨ ਜੋਬਣ ਗਿਆ, ਕਿਛ ਕੀਆ ਨਾ ਨੀਕਾ, ਇਹ ਜੀਅ ਰਾਹ ਨਿਰਮੋਲ ਕੋ ਕੌਡੀ ਲਗ ਮੀਕਾ। ਇਹ ਜੀਵਨ ਨੂੰ ਤੂੰ ਆਪਣੇ ਕੌਡੀਆਂ ਦੇ ਪਾ ਤੇ ਗਵਾਰੇ, ਕੌਡੀਆਂ ਦੇ ਪਾ ਤੇ ਕਿਸ ਤਰ੍ਹਾਂ? ਇਸ ਲਈ ਇਹ ਜੀਵਨ ਕੌਡੀਆਂ ਦੇ ਪਾ ਤੇ ਜਾ ਰਿਹਾ ਕਿਉਂਕਿ ਜੀਵਨ ਦਾ ਮਤਲਬ ਨਹੀਂ ਮਿਲੇ, ਤੇ ਜਿੰਨਾ ਚਿਰ ਜੀਵਨ ਦੇ ਮਤਲਬ ਦਾ ਪਤਾ ਨਾ ਲੱਗੇ ਤੇ ਕੌਡੀਆਂ ਦੇ ਪਾ ਤੇ ਜਾ ਰਹੇ। ਕਿਸੇ ਮਨੁੱਖ ਨੇ ਕੋਈ ਵਸਤੂ ਆਪ ਪੈਸੇ ਦੇ ਕੇ ਖਰੀਦੀ ਹੋਵੇ, ਉਹ ਗੁੰਮ ਜਾਏ ਤੇ ਉਸਨੂੰ ਬੜਾ ਦੁੱਖ ਪ੍ਰਾਪਤ ਹੁੰਦਾ ਹੈ, ਬੜਾ ਦੁੱਖ ਲੱਗਦਾ ਹੈ ਕਿ ਬੜੀ ਬੜੀ ਵਸਤੂ ਕੀਮਤੀ ਗੁਆਚ ਗਈ, ਤੇ ਜਿਹੜੀ ਚੀਜ਼ ਐਵੇਂ ਮਿਲ ਜਾਏ ਉਹ ਗੁਆਚ ਜਾਏ, ਉਹਦਾ ਕੋਈ ਦੁੱਖ ਕੋਈ ਅਫਸੋਸ ਨਹੀਂ ਹੁੰਦਾ। ਸਾਹਿਬ ਕਹਿੰਦੇ ਨੇ ਤੈਨੂੰ ਅਫਸੋਸ ਇਸ ਲਈ ਨਹੀਂ ਹੋ ਰਿਹਾ ਕਿਉਂਕਿ ਤੈਨੂੰ ਇਹ ਜਨਮ ਐਵੇਂ ਮਿਲ ਗਏ। ਤੂੰ ਜਾਣਿਆ ਕਿ ਐਵੇਂ ਪ੍ਰਾਪਤ ਹੋ ਗਿਆ, ਲੇਕਿਨ ਨਹੀਂ, ਇਹ ਜਨਮ ਜਿਹੜਾ ਤੈਨੂੰ ਮਿਲਿਆ

ਕੀਤਾ ਜੀਵਨ ਇਸ ਤਰ੍ਹਾਂ ਜਿਉਂ ਬਨ ਫਲ ਪੱਕੇ ਪੁਈ ਗਿਰੇ ਬਹੁਰ ਨਾ ਲਾਗੇ ਡਰ। ਮਨੁੱਖ ਸੋਚ ਕਦੀ ਇਹ ਵੀ ਹੋਇਆ ਕਿ ਬਣ ਦਾ ਫਲ ਪੱਕ ਕੇ ਧਰਤੀ ਤੇ ਡਿੱਗ ਪਵੇ ਤੇ ਫੇਰ ਤੂੰ ਕੋਸ਼ਿਸ਼ ਕਰੇ ਉਸੇ ਫਲ ਨੂੰ ਡਲ ਦੇ ਨਾਲ ਲਾ ਦਿਆਂ ਤੇ ਲੱਗ ਸਕਦਾ? ਐਸਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇਹ ਮਨੁੱਖੀ ਜਾਮਾ ਹੈ, ਇੱਕ ਵਾਰੀ ਮਿਲੇ ਹੈ, ਦੁਬਾਰਾ ਮਿਲਣਾ ਹੈ।

ਕਿਉਂਕਿ ਤੂੰ ਨੇਕ ਕਰਮ ਜਿਹੜੇ ਕਰ ਸਕਣਾ ਇਸ ਜਨਮ ਦੇ ਵਿੱਚ। ਸਤਿਗੁਰੂ ਨੇ ਜੀਵ ਤੈਨੂੰ ਇੱਕ ਚਾਂਸ ਦਿੱਤਾ। ਚਾਂਸ ਇਸ ਲਈ ਮਿਲਿਆ ਕਿ ਮਨੁੱਖੀ ਜਾਮੇ ਅੰਦਰ ਤੂੰ ਗੋਬਿੰਦ ਦੀ ਪ੍ਰਾਪਤੀ

ਪੇਟ ਅਗਈ ਹੈ। ਜਨ ਭਗਤਨ ਕਾ ਕਿਉਂ ਨ ਮਾਨੋ, ਤੇਰੀ ਹਾਲਤ ਐਸੀ ਕਿਉਂ ਹੋ ਗਈ, ਤੂੰ ਕਿਸੇ ਦਾ ਕਿਹਾ ਨਹੀਂ ਮੰਨੇ, ਤੂੰ ਪ੍ਰਭੂ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ, ਨੇਕ ਕਰਮ ਨਹੀਂ ਕੀਤੇ, ਤੇਰਾ ਜਨਮ ਕਿਵੇਂ

0: ਦਸਾਂ ਸਾਲਾਂ ਦਾ ਬੱਚਾ, 20 ਸਾਲਾਂ ਦਾ ਜਵਾਨ। ਕਹਿੰਦੇ ਨੇ 10 ਸਾਲ ਦਾ ਬੱਚਾ ਭਾਵੇਂ ਕਿਤਨੀ ਸਿਆਣੀ ਗੱਲ ਕਿਉਂ ਨਾ ਕਰੇ, ਲੇਕਿਨ ਕਹਿਣਗੇ ਅਜੇ ਬੱਚਾ, ਇਸ ਨੂੰ ਕੁਝ ਨਹੀਂ ਪਤਾ। 10 ਸਾਲਾਂ ਦਾ ਬੱਚਾ ਤੇ ਬਾਲਪਣ ਦੀ ਅਵਸਥਾ ਖੇਲਾਂ ਦੇ ਵਿੱਚ ਗੁਜ਼ਾਰਨੀ।
1: 10 ਬਾਲਪਣ 20 ਰਾਵਣ 30 ਸਾ ਕਾ ਸੁੰਦਰ ਕਹਾਵੇ,
0: ਤੇ 20 ਸਾਲਾਂ ਦਾ ਕਾਮ ਕ੍ਰੋਧ ਵਿੱਚ ਰਸੇ, 30 ਸਾਲਾਂ ਦਾ ਸੁੰਦਰ ਜਵਾਨ ਆਪਣੇ ਆਪ ਨੂੰ ਕਵਾਉਂਦਾ ਹੈ

ਕਹਿੰਦੇ ਨੇ ਪਰ ਜਵਾਨ ਹੋਏ 40 ਸੀ ਪੁਰ ਹੋਏ 85 ਦਾ ਪਾਵੈ 50 ਸਾਲਾਂ ਦਾ ਹੋ ਗਈ। ਜਦ 50 ਸਾਲਾਂ ਦਾ ਹੋਇਆ ਕਹਿੰਦੇ ਨੇ ਹੋਰ ਅਵਸਥਾ ਵਧੀ, ਪਗ ਖਿੱਸੇ ਸੱਠੀ ਕੇ ਬੜੇ ਕਿਪਾ ਆਵੇ, ਪਗ ਖਿੱਸਣਾ ਸ਼ੁਰੂ ਹੋਇਆ। ਜਿਵੇਂ ਸਾਹਿਬ ਕਹਿੰਦੇ ਨੇ

ਸੱਠੀ ਕੇ ਬੁੜੀ ਭਾਵੀ ਬੁੜੀ ਭਾਵੀ ਅੱਗੇ ਸੱਤਰ ਕਾ ਮਤਹੀਨ ਅਸੀਆਂ ਕਾ ਵਿਵਹਾਰ ਨਾ ਪਾਵੇ ਕਹਿੰਦੇ ਨੇ ਸੱਤਰ ਸਾਲਾਂ ਦਾ ਹੋ ਗਏ ਜਿਵੇਂ ਅਵਸਥਾ ਵਧਣੀ ਸ਼ੁਰੂ ਹੋਈ ਉਵੇਂ ਅਵਸਥਾ ਘਟਣੀ ਸ਼ੁਰੂ ਹੋ ਗਈ ਸੱਤਰ ਕਾ ਮਤਹੀਨ ਅਸੀਆਂ ਕਾ ਵਿਵਹਾਰ ਨਾ ਪਾਵੇ ਸੱਤਰ ਸਾਲਾਂ ਦਾ ਹੋ ਜਾਂਦਾ ਹੈ ਕਹਿੰਦੇ ਨੇ ਮਤਹੀਨ ਹੋ ਗਿਆ ਅਸੀਆਂ ਸਾਲਾਂ ਦਾ ਕਹਿੰਦੇ ਨੇ ਕਾਰ ਵਿਹਾਰ ਦਾ ਇਹਨੂੰ ਕੋਈ ਪਤਾ ਨਹੀਂ ਅਵਸਥਾ ਨਵਿਆਂ ਕਾ ਸੇ ਜਾ ਸਣੀ ਨਵੇਂ ਸਾਲ ਦਾ ਹੋ ਗਿਆ ਤੀਸਰੀ ਜਾਤੀ ਪੈ ਗਈ ਬਿਰਧ ਅਵਸਥਾ ਆ ਗਈ ਲੇਕਿਨ ਪ੍ਰਭੂ ਵੱਲ ਧਿਆਨ ਅਜੇ ਵੀ ਨਹੀਂ ਲੱਗਿਆ